ਕੋਈ ਕਿਸੇ ਵਿੱਚ, ਕੋਈ ਕਲੱਬਾਂ ਵਿੱਚ ਬੈਠਾ, ਕੋਈ ਟੀਵੀ ਅੱਗੇ ਬੈਠਾ, ਪਰ ਕੰਨ ਨੇ ਉਹ ਗੁਰੂ ਕੇ ਪਿਆਰ ਵਾਲੇ ਜਿਹੜੇ ਦੂਰੋਂ ਦੂਰੋਂ ਆ ਕੇ ਗੁਰੂ ਦੀ ਹਜ਼ੂਰੀ ਵਿੱਚ ਬੈਠੇ। ਗੁਰੂ ਰਾਮਦਾਸ ਪਾਤਸ਼ਾਹ ਆਪ ਸੰਗਤਾਂ ਨੂੰ ਧੰਨ ਆਖਦੇ ਨੇ ਤੇ ਸ਼ਾਬਾਸ਼ ਦਿੰਦੇ ਨੇ

ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਦੋ ਤਿੰਨ ਮਿੰਟ ਡਾਲਦੇ ਰਹਿੰਦੇ ਹਨ। ਗੁਰੂ ਪੰਚਮ ਪਾਤਸ਼ਾਹ ਜੀ ਕੋਲ ਦੋ ਸਿੱਖ ਆਏ, ਕਹਿਣ ਲੱਗੇ ਇੱਕ ਬੜਾ ਭਾਰਾ ਔਗੁਣ ਆ ਗਿਆ, ਆਪ ਕਿਰਪਾ ਕਰੋ ਉਹ ਜਾਂਦਾ ਰਹੇ। ਪਾਤਸ਼ਾਹ ਨੇ ਪੁੱਛਿਆ ਕੀ ਔਗੁਣ ਆਏ? ਕਹਿਣ ਲੱਗੇ ਰਕਸ਼ਨਾ ਨੂੰ ਝੂਠ ਬੋਲਣ ਦੀ ਆਦਤ ਪੈ ਗਈ। ਐਸੀ ਕਿਰਤ ਹੋ ਗਈ ਹੈ, ਸੱਚ ਨੂੰ ਵਸਾਣਾ ਚਾਹੁੰਦੇ ਹਾਂ ਰਸਨਾ ਤੇ ਤਾਂ ਵੀ ਨਹੀਂ ਵਸਦਾ। ਆਪ ਕਿਰਪਾ ਕਰੋ ਕਿਸੇ ਤਰ੍ਹਾਂ ਵੀ ਇਹ ਝੂਠ ਜਾਵੇ। ਪਾਤਸ਼ਾਹ ਨੇ ਉਪਦੇਸ਼ ਦਿੱਤਾ, ਝੂਠ ਤਾਂ ਸਵਰਗਾਂ ਦੇ ਬੂਹੇ ਤੋਂ ਵੀ ਮਨੁੱਖ ਨੂੰ ਲਿਆ ਕੇ ਨਰਕਾਂ ਵਿੱਚ ਸੁੱਟ ਦਿੰਦੇ, ਝੂਠ ਨਾ ਬੋਲਿਆ ਕਰੋ। ਕਹਿਣ ਲੱਗੇ ਬੜਾ ਮੁਸ਼ਕਿਲ ਹੈ, ਕੋਈ ਸੁਖੈਨ ਤਰੀਕਾ ਦੱਸੋ। ਪਾਤਸ਼ਾਹ ਨੇ ਆਖਿਆ ਇੱਕ ਕਾਗਜ਼ ਕਲਮ ਲਓ, ਜਿਤਨੇ ਸਾਰੇ ਝੂਠ ਹਨ ਉਹ ਤੁਸੀਂ ਕਾਗਜ਼ ਤੇ ਲਿਖਦੇ ਜਾਓ। ਇੱਕ ਬਣਾਓ ਗੁਰਦੁਆਰਾ ਧਰਮਸਾਲ, ਬਸ ਇੱਕ ਕੰਮ ਕਰੋ, ਸਵੇਰੇ ਸ਼ਾਮ ਗੁਰਦੁਆਰੇ ਆ ਕੇ ਹਾਜ਼ਰੀ ਭਰੋ, ਸਭ ਠੀਕ ਹੋ ਜਾਏ। ਉਹ ਕਾਗਜ਼ ਗ੍ਰੰਥੀ ਦੇ ਰਾਹੀਂ ਸਾਨੂੰ ਭੇਜ ਦੇ। ਕਹਿੰਦੇ ਨੇ ਪਹਿਲੇ ਮਹੀਨੇ ਜਿੰਨੇ ਝੂਠ ਲਿਖੇ ਗਏ, ਬੜਾ ਕਾਗਜ਼ ਭਰਿਆ ਸੀ, ਪਰ ਸੰਗਤ ਵਿੱਚ ਜਾ ਕੇ ਬੈਠਣ ਲੱਗ ਪਏ। ਜਦੋਂ ਝੂਠ ਬੋਲਣ ਸ਼ਰਮ ਆਵੇ, ਲੱਜਿਆ ਆਵੇ। ਪਾਤਸ਼ਾਹ ਨੇ ਕਿਹਾ ਸੀ ਸੰਗਤ ਵਿੱਚੋਂ ਨਾਗਾ ਨਹੀਂ ਕਰਨਾ। ਦੂਜੇ ਮਹੀਨੇ ਹੋਰ ਘਟ ਗਏ ਤੇ ਜਦੋਂ ਛੇਵਾਂ ਮਹੀਨਾ ਆਇਆ ਗੁਰੂ ਕੀ ਸਾਧ ਸੰਗਤ, ਜਦੋਂ ਗੁਰੂ ਕੋਲ ਚਿੱਠੀ ਪਹੁੰਚੀ ਉਹਦੇ ਵਿੱਚ ਇੱਕ ਵੀ ਝੂਠ ਨਹੀਂ ਸੀ। ਪਾਤਸ਼ਾਹ ਨੇ ਬਚਨ ਆਖਿਆ,

ਸ਼ਾਂਤੀ ਜਾਂ ਠੰਡਕ ਪਹੁੰਚਾ ਸਕਦੀ ਹੈ। ਮਨ ਨੂੰ ਆਤਮਾ ਨੂੰ ਠੰਡਕ ਨਹੀਂ ਪਹੁੰਚਾ ਸਕਦੀ। ਚੰਦਨ ਮਸਤਕ ਤੇ ਲਾਉਂਦੇ ਨੇ ਇਸੇ ਵਾਸਤੇ ਕਿ ਮਸਤਕ ਵਿੱਚ ਦਿਮਾਗ ਹੁੰਦਾ ਹੈ ਔਰ ਦਿਮਾਗ ਵਿੱਚ ਅਨੇਕਾਂ ਫਤੂਰ ਹੁੰਦੇ ਨੇ। ਦਿਮਾਗ ਵਿੱਚ ਫਤੂਰ ਹੋਵੇ, ਦਿਮਾਗ ਵਿੱਚ ਕ੍ਰੋਧ ਉਤਪੰਨ ਹੋ ਜਾਏ, ਸਾਰਾ ਸਰੀਰ ਕ੍ਰੋਧਾ ਅਗਨੀ ਦੇ ਵਿੱਚ ਥਰ ਥਰ ਕੰਬਣ ਲੱਗਦਾ ਹੈ। ਮਸਤਕ ਤੇ ਚੰਦਨ ਲਾਉਣ ਦਾ ਪ੍ਰਤੀਕ ਹੈ ਸ਼ਾਂਤੀ ਦਾ ਪ੍ਰਦਾਇਕ। ਲੇਕਿਨ ਜੇ ਮਨ ਵਿੱਚ ਅਗਨੀ ਹੋਵੇ, ਕ੍ਰੋਧ ਦੀ ਅਗਨੀ, ਤੇ ਮਸਤਕ ਤੇ ਚੰਦਨ ਲਾਇਆ ਹੈ, ਮਨ ਦੀ ਅਗਨ ਨਹੀਂ ਬੁੱਝੇਗੀ। ਉਹ ਤੇ ਤਾਂ ਬੁੱਝੇਗੀ ਜੇ ਇਸ ਨੂੰ ਹਰੀ ਨਾਮ ਦਾ ਰੰਗ ਚੜਾਵੇਗਾ, ਪਰਮੇਸ਼ਵਰ ਦੇ ਨਾਮ ਦੀ ਇਸ ਨੂੰ ਸ਼ਾਂਤੀ ਮਿਲੇਗੀ, ਉਹਦਾ ਚਿੰਤਨ ਕਰਕੇ ਇਸ ਮਨ ਨੂੰ ਸ਼ੀਤਲਤਾ ਪ੍ਰਾਪਤ ਹੋਵੇਗੀ। ਜਰਾ ਧਿਆਨ ਦੇਣਾ, ਜ਼ਾਲਮ ਨੇ ਇੱਕ ਐਸਾ ਕਾਂਡ ਰਚਿਆ ਜੋ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਿਧਰੇ ਦ੍ਰਿਸ਼ਟੀ ਨਹੀਂ ਆਉਂਦਾ। ਇਸ ਕਲਯੁਗ ਦੀ ਤੇ ਕਿਆ ਗੱਲ ਹੈ, ਪਿਛਲੇ ਜਿਹੜੇ ਬੀਤੇ ਹੋਏ ਸਮੇਂ ਨੇ, ਯੁਗ ਨੇ, ਉਹਨਾਂ ਵਿੱਚ ਵੀ ਐਸੀ ਘਟਨਾ ਕਿਧਰੇ ਸੁਣਨ ਵਿੱਚ ਨਹੀਂ ਆਉਂਦੀ, ਪੜ੍ਹਨ ਵਿੱਚ ਨਹੀਂ ਆਉਂਦੀ। ਭੱਠੀ ਤਿਆਰ ਕੀਤੀ ਗਈ ਹੈ, ਉੱਤੇ ਲੋਹੋ ਰੱਖੀ ਹੈ, ਹੁਕਮ ਦਿੱਤਾ ਜ਼ਾਲਮ ਨੇ ਇਹਦੇ ਹੇਠਾਂ ਅੱਗ ਬਾਲੋ, ਲੱਕੜਾਂ ਲਿਆ ਕੇ ਅੱਗ ਬਾਲੀ ਗਈ। ਉੱਤੋਂ ਜੇਠ ਦੀ ਤਪਦੀ ਹੋਈ ਇਹ ਗਰਮੀ ਦੀ ਰੁੱਤ, ਐਸੇ ਹਾਲ ਵਿੱਚ ਆਖਿਆ ਗਿਆ ਗੁਰੂ ਅਰਜਨ ਪਾਤਸ਼ਾਹ ਜੀ ਨੂੰ, ਆਪ ਇਸ ਤਵੀ ਦੇ ਉੱਤੇ ਬੈਠੋ, ਅਸਾਂ ਵੇਖਣਾ ਹੈ ਕਿ ਤੁਹਾਡੇ ਅੰਦਰ ਕਿਤਨੀ ਕੁ ਸ਼ੀਤਲਤਾ ਹੈ। ਤੁਸੀਂ ਜੋ ਕਹਿੰਦੇ ਹੋ ਕਿ ਮੈਨੂੰ ਕੋਈ ਤਪਾ ਨਹੀਂ ਸਕਦਾ, ਕੋਈ ਜਲਾ ਨਹੀਂ ਸਕਦਾ, ਅਸਾਂ ਵੇਖਣਾ ਹੈ ਸ਼ੀਤਲਤਾ ਕਿਤਨੀ ਕੁ ਹੈ ਤੁਹਾਡੇ ਅੰਦਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮੁਸਕਰਾਏ, ਸਤਨਾਮ ਸ਼੍ਰੀ ਵਾਹਿਗੁਰੂ ਬੋਲ ਕੇ ਆਪ ਤਵੀ ਦੇ ਉੱਤੇ ਚੌਂਕੜਾ ਲਾ ਲਿਆ, ਚੌਂਕੜਾ ਲਾ ਲਿਆ ਇਸ ਤਵੀ ਦੇ ਉੱਤੇ ਔਰ

ਵਾਹਿਗੁਰੂ ਦੀ ਇਹੀ ਰਜ਼ਾ ਹੈ, ਮੈਨੂੰ ਪਰਵਾਹ ਨਹੀਂ। ਜਿਸ ਹਾਲ ਵਿੱਚ ਮੇਰਾ ਮਾਲਕ ਖੁਸ਼ ਰਹੇ, ਮੈਂ ਤੇ ਉਹੀ ਉਹ ਕੰਮ ਕਰਨਾ ਹੈ। ਜੇ ਉਸਦੀ ਰਜ਼ਾ ਹੈ, ਤਵੀ ਦੇ ਉੱਤੇ ਮੈਂ ਬੈਠਾ, ਅੱਗ ਦੇ ਉੱਤੇ ਮੈਂ ਬੈਠਾ, ਮੈਨੂੰ ਪਰਵਾਹ ਨਹੀਂ। ਹਜ਼ੂਰ ਨੇ ਚੌਂਕੜਾ ਲਾ ਲਿਆ ਔਰ ਚੌਂਕੜਾ ਲਾਣ ਦੀ ਦੇਰ ਸੀ। ਚੰਦੂ ਨੇ ਹੁਕਮ ਕੀਤਾ ਜਲਾਦ ਨੂੰ, ਕੋਲ ਹੀ ਇੱਕ ਕੜਾਹੇ ਦੇ ਵਿੱਚ ਰੇਤ ਗਰਮ ਕੀਤੀ ਜਾ ਰਹੀ ਸੀ। ਜਦੋਂ ਉਹ ਰੇਤ ਗਰਮ ਹੋ ਗਈ, ਹੁਕਮ ਕੀਤਾ ਚੰਦੂ ਨੇ ਜਲਾਦ ਨੂੰ, ਇਸ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਦੇਵ ਦੇ ਸਿਰ ਵਿੱਚ ਪਾ ਦੇ, ਥੱਲਿਓਂ ਵੀ ਅੱਗ ਹੈ, ਚਾਰੇ ਪਾਸੇ ਅੱਗ ਹੈ, ਜ਼ਾਲਮ ਉੱਤੋਂ ਹੋਰ ਕਹਿਰ ਕਮਾ ਰਿਹਾ ਹੈ। ਹੁਕਮ ਕੀਤਾ ਰੇਤ ਦੇ ਕੜਛੇ ਭਰ ਭਰ ਕੇ ਸਿਰ ਵਿੱਚ ਪਾਓ। ਜ਼ਾਲਮ ਨੇ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਦੇਵ ਦੇ ਉਸ ਪਵਿੱਤਰ ਸ਼ੀਸ਼ ਉੱਤੇ ਪਾਉਣੇ ਸ਼ੁਰੂ ਕਰ ਦਿੱਤੇ, ਜਿਸ ਮੁਬਾਰਕ ਸ਼ੀਸ਼ ਤੇ ਚਵਰ ਝੁਲਿਆ ਕਰਦਾ ਸੀ। ਅੱਜ ਉੱਥੇ ਗਰਮ ਰੇਤ ਦੇ ਕੜਛੇ ਭਰ ਭਰ ਕੇ ਪਾਏ ਜਾ ਰਹੇ ਨੇ, ਪਰ ਇਸ ਹਾਲ ਵਿੱਚ ਵੀ ਆਪਣੇ ਉਸ ਮਾਲਕ ਦੇ ਸ਼ੁਕਰਾਨੇ ਵਿੱਚ ਆਨੰਦਿਤ ਹੋ ਰਹੇ ਨੇ।

ਜੇਠ ਦੀ ਰੁੱਤ ਵਿੱਚ ਉੱਤੋਂ ਸੂਰਜ ਕਹਿਰ ਵਰਤਾ ਰਿਹਾ ਹੈ, ਅੱਤ ਦੀ ਗਰਮੀ, ਔਰ ਦੂਜੇ ਪਾਸੇ ਜ਼ਾਲਮ ਨੇ ਇੰਨਾ ਕਹਿਰ ਕੀਤਾ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਚਿਹਰੇ ਤੇ ਜ਼ਰਾ ਵੀ ਸ਼ਿਕਵਨ ਨਹੀਂ। ਕਿਸੇ ਨੇ ਆਖਿਆ, ਪਾਤਸ਼ਾਹ ਇਹ ਜ਼ਾਲਮ ਇਤਨੇ ਤਸੀਹੇ ਦੇ ਰਹੇ ਨੇ ਔਰ ਆਪ ਇੰਨੀ ਸ਼ਾਂਤੀ ਨਾਲ ਸਭ ਕੁਝ ਬਰਦਾਸ਼ਤ ਕਰੀ ਜਾ ਰਹੇ। ਹਜ਼ੂਰ ਕਹਿਣ ਲੱਗੇ, ਇਹਨਾਂ ਦੇ ਅੰਦਰ ਕ੍ਰੋਧ ਦੀ ਅਗਨ ਭੜਕ ਰਹੀ ਹੈ, ਇਹਨਾਂ ਦੇ ਅੰਦਰ ਨਫ਼ਰਤ ਦਵੇਸ਼ ਭਾਵਨਾ ਦੀ ਅਗਨ ਭੜਕ ਰਹੀ ਹੈ, ਜੋ ਇਹਨਾਂ ਨੂੰ ਮਜਬੂਰ ਕਰਦੀ ਹੈ ਕਿ ਇਹ ਜ਼ੁਲਮ ਕਰਨ। ਇਹ ਸੋਚ ਰਹੇ ਨੇ ਕਿ ਮੈਂ ਵੀ ਇਸ ਤਪਸ਼ ਦਾ ਪ੍ਰਭਾਵਿਤ ਹੋ ਜਾਵਾਂ, ਇਸ ਨਾਲ ਮੈਨੂੰ ਵੀ ਕੁਝ ਪ੍ਰਭਾਵ ਪਵੇ। ਪਰ ਮੇਰੇ ਗੁਰੂ ਨੇ, ਮੇਰੇ ਪਰਮੇਸ਼ਵਰ ਨੇ, ਜੋ ਮੇਰੇ ਅੰਦਰ ਇੱਕ ਨਾਮ ਦਾ, ਜੋ ਸਾਰੀਆਂ ਸ਼ੀਤਲਤਾਵਾਂ ਦਾ ਇੱਕ ਸੋਮਾ ਹੈ, ਉਹ ਐਸਾ ਅੰਮ੍ਰਿਤ ਨਾਮ ਬਖਸ਼ਿਸ਼ ਕੀਤਾ ਹੈ ਕਿ ਇਹ ਤਪਦੇ ਹੋਏ ਕੜਾਹੇ, ਤਪਦੇ ਹੋਏ ਹਿਰਦੇ ਉਸ ਨਾਮ ਦੀ ਸ਼ੀਤਲਤਾ ਨੂੰ ਪ੍ਰਾਪਤ ਕਰਕੇ ਸ਼ਾਂਤ ਹੋ ਜਾਂਦੇ। ਪਰ ਇਹ ਸ਼ੀਤਲਤਾ, ਨਾਮ ਦੀ ਸ਼ੀਤਲਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਭਾਗ ਚੰਗੇ ਹੋਣ, ਜਿਨ੍ਹਾਂ ਦੇ ਸ੍ਰੇਸ਼ਟ ਉੱਤਮ ਭਾਗ ਹੋਵਣ। ਤੇ ਹਰੀ ਨਾਮ ਦੀ ਸ਼ੀਤਲਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਵਰਨਾ ਮਨੁੱਖ ਜ਼ਬਾਨ ਤੋਂ ਤੇ ਜ਼ਰੂਰ ਜਪਦਾ ਉਸ ਪਰਮੇਸ਼ਵਰ ਦਾ ਨਾਮ, ਪਰ ਜੇ ਅੰਦਰ ਕ੍ਰੋਧ ਦੀ ਅਗਨੀ ਹੋਵੇ ਉਹ ਜਪੇ ਦਾ ਕੋਈ ਫਾਇਦਾ ਨਹੀਂ। ਜੇ ਅੰਦਰ ਲੋਭ ਦੀ ਲਾਲਸਾ ਹੋਵੇ, ਜੇ ਅੰਦਰ ਨਫ਼ਰਤ ਹੋਵੇ, ਦਵੇਸ਼ ਭਾਵਨਾ ਹੋਵੇ, ਉਸ ਰਸਨਾ ਤੋਂ ਜਪੇ ਦਾ ਕੋਈ ਫਾਇਦਾ ਨਹੀਂ। ਤੋ ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰੇ ਸੰਸਾਰ ਨੂੰ ਇੱਕ ਸ਼ਾਂਤੀ ਦਾ ਉਪਦੇਸ਼ ਦਿੱਤਾ ਹੈ। ਇਹ ਕ੍ਰੋਧ ਦੀ ਅਗਨੀ ਬੁਝ ਸਕਦੀ ਹੈ ਜੇ ਨਾਮ ਦਾ ਸ਼ੀਤਲ ਅੰਮ੍ਰਿਤ, ਉਹ ਸਰੋਵਰ, ਉਹ ਸੋਮਾ ਹਿਰਦੇ ਵਿੱਚ

ਹੁਣ ਤੇ ਧਰਮ ਰਾਜ ਵੀ ਆਪਣੇ ਜਮਦੂਤਾਂ ਨੂੰ ਕਹਿ ਰਿਹਾ ਹੈ ਨਜ਼ਦੀਕ ਨਾ ਜਾਇਓ। ਹਣਾ ਹੋ ਹਣੇ ਤੂੰ ਨੇ ਛੁਟੇ ਨਿਕਟ ਨਾ ਜਾਇਓ ਦੂਰ।

ਅੰਨ ਕਮਾਣਾ ਹੋਵੇ ਸਿਆਣਪ ਚਾਹੀਦੀ ਹੈ, ਧਰਮ ਕਮਾਣਾ ਹੋਵੇ ਫਿਰ ਇੱਥੇ ਸਿਆਣਪ ਨਹੀਂ ਚੱਲਦੀ, ਇੱਥੇ ਭੋਲਾਪਣ ਚੱਲਦਾ। ਕਹਿ ਕਬੀਰ ਭਗਤ ਕਰ ਪਾਇਆ ਭੋਲੇ ਭਾਇ ਮਿਲੇ ਰਘਰਾਜ। ਮਹਾਂਪੁਰਸ਼ਾਂ ਕੋਲ ਚਲਾਕੀਆਂ ਨਹੀਂ ਚੱਲਦੀਆਂ, ਸਿਆਣਪਾਂ ਨਹੀਂ

ਬੜਾ ਅਣਜਾਣ ਸਮਝੇ ਪਿਆ, ਆਪਣੇ ਆਪ ਨੂੰ ਸਮਝਦਾਰ ਪਿਆ ਸਮਝੇ, ਅਕਲਾਂ ਦਾ ਠੇਕੇਦਾਰ ਪਿਆ ਸਮਝੇ, ਲੇਕਿਨ ਮਹਾਰਾਜ ਕਹਿੰਦੇ ਨੇ ਬੜਾ ਅਣਜਾਣ, ਬੜਾ ਅਣ, ਬੜਾ ਬੇਸਮਝ ਹੈ ਉਹ ਬੰਦਾ ਜਿਹੜਾ ਮੌਕੇ ਦੀ ਪਛਾਣ ਨਹੀਂ ਪਿਆ ਕਰ ਕਰ ਕੀ ਰਿਹਾ। ਦ੍ਰਿਸ਼ਟ ਨਾ ਹੀ ਰੇ ਪੇਖਤ ਅੰਧੇ, ਵੇਖਦਾ ਵੀ ਪਿਆ ਫਿਰ ਕਿਉਂ ਅੰਨਾ ਹੋ। ਤੁਰਿਆ ਜਾਂਦਾ ਬੰਦਾ ਠੇਡਾ ਖਾ ਜਾਵੇ ਨਾ, ਗਲਤੀ ਕਰ ਪਵੇ ਤੇ ਸਿਆਣਾ ਬੰਦਾ ਕੋਲ ਜਾਂਦਾ ਹੋਵੇ ਕਹਿੰਦਾ ਕੀ ਗੱਲ ਹੈ ਅੰਨਾ ਹੋ ਗਿਆ। ਅੰਨਾ ਤਾਂ ਗਲਤੀ ਕਰੇ, ਅੱਖਾਂ ਵਾਲਿਆ ਤੂੰ ਕਿਉਂ ਗਲਤੀ ਕਰ, ਮੈਨੂੰ ਕਿਉਂ ਨੀ ਪਿਆ ਦਿਸਦਾ। ਪਰ ਮਹਾਰਾਜ ਕਹਿੰਦੇ ਨੇ ਹੈ ਐਸੀ ਅਵਸਥਾ ਵੀ ਹੈ, ਪੇਖਤ ਚਾਖਤ ਕਈਅਤ ਅੰਧਾ, ਸੁਣੀਅਤ ਸੁਣੀਏ ਨਾਹੀ, ਨਿਕਟ ਵਸਤ ਕੋ ਜਾਣੇ ਦੂਰੇ, ਪਾਪੀ ਪਾਪ ਕਮਾਹੀ। ਜਿਹੜੀ ਚੀਜ਼ ਨੇੜੇ ਹੈ ਉਹਨੂੰ ਦੂਰ ਕਰਕੇ ਜਾਣੇ, ਤੇ ਜਿਹੜੀ ਚੀਜ਼ ਹੈ ਹੀ ਨਹੀਂ, ਜਿਹਦਾ ਵਜੂਦ ਹੀ ਕੋਈ ਨਹੀਂ, ਜਿਹੜੀ ਕੇਵਲ ਛਲਾਵਾ ਹੈ ਉਹਦੇ ਚ ਮਨ ਰਚ ਗਿਆ। ਤੇ ਮਹਾਰਾਜ ਕਹਿੰਦੇ ਨੇ ਕਿਹਦੇ ਨਾਲ ਮਨ ਲਾਈ ਬੈਠਾ, ਪਰਛਾਵੇ ਨਾਲ, ਛਲਾਵੇ ਨਾਲ, ਕਿਸਦਾ ਵਜੂਦ ਕੋਈ ਨਹੀਂ, ਜਿਸਦੇ ਪੈਰ ਕੋਈ ਨਹੀਂ, ਜਿਸਦੀ ਹੋਂਦ

ਵੀ ਮਸ਼ਕੂਕ ਹੈ ਅੱਜ ਹੈ ਕੱਲ ਕੋਈ ਨਹੀਂ ਕੱਲ ਨਹੀਂ ਸੀ ਅੱਜ ਹੈ ਅੱਜ ਹੈ ਕੱਲ ਕੋਈ ਨਾ ਹੋਵੇਗੀ ਕੁਛ ਨਹੀਂ ਪਤਾ ਉਸ ਰਚਨਾ ਦੇ ਨਾਲ ਮਨ ਲਾ ਕੇ ਬੈਠਾ ਹੈ ਸਾਹਿਬ ਸੋਹਣਾ ਕਹਿੰਦੇ ਬਿਨ ਹਰ ਕਾਮ ਨਾਲ ਤੇਰੇ ਕੰਮ ਆਉਣ ਵਾਲੀ ਚੀਜ਼ ਇਹ ਤਾਂ ਨਹੀਂ ਜਿੱਥੇ ਤੇਰਾ ਮਨ ਲੱਗ ਗਿਆ ਹੈ ਜਿੰਨਾ ਪੁੱਠੇ ਕੰਮਾਂ ਚ ਤੇਰਾ ਮਨ ਖਚਤ ਹੋ ਗਿਆ ਇਹ ਤਾਂ ਨਹੀਂ ਕੰਮ ਆਉਣ ਜਾਂ ਸਿਓ ਰਾਜ ਮਾਚ ਤੁਮ ਲਾਗੇ ਉਹ ਮੋਹਨੀ ਮੁਹਾਵਤ ਹੈ ਇਹ ਤਾਂ ਐਵੇਂ ਤੇਰੀਆਂ ਅੱਖਾਂ ਦਾ ਭੁਲੇਖਾ ਹੈ ਤੇਰਾ ਮਨ ਖਾਮ ਖਾਮ ਮੋਹਿਆ ਗਿਆ ਜਿੰਨਾ ਚੀਜ਼ਾਂ ਨੇ ਤੇਰਾ ਮਨ ਮੋਹ ਲਿਆ ਕਣਕ ਕਾਮਣੀ ਸੇਜ ਸੋਹਣੀ ਇਹਨਾਂ ਸੁੱਖਾਂ ਪਿੱਛੇ ਪਿਆ ਨਾ ਸੁਆਪਣ ਪਿੱਛੇ ਜਾ ਰਹੇ ਦੌਲਤ ਪਿੱਛੇ ਜਾ ਰਹੇ ਹੈ ਸੋਨੇ ਚਾਂਦੀ ਪਿੱਛੇ ਜਾ ਰਹੇ ਸੁੱਖ ਦੀਆਂ ਸੇਜਾਂ ਤੇ ਪਿਆ ਹੋਇਆ ਸੁੱਤਾ ਹੋਇਆ ਜ਼ਿੰਦਗੀ ਦੇ ਕੀਮਤੀ ਛਣ ਧਿਆਨ ਦੇਣਾ ਬੰਦੇ ਦੇ ਪੱਲੇ ਚਾਰ ਪੈਸੇ ਹੋਣ ਬਾਜ਼ਾਰ ਚਲਾ ਜਾ ਪੈਸੇ ਦੇ ਕੇ ਵਸਤੂ ਲੈ ਆਵੇ ਤੇ ਕਦੇ ਨੀ ਕਹਿੰਦਾ ਮੈਂ ਲੁੱਟਿਆ ਵੀ ਕਦੇ ਨੀ ਕਹੇ ਕਹੇਗਾ ਸੌਦਾ ਲੈ ਕੇ ਆ ਹਾਂ ਕੋਈ ਅੱਗੋਂ ਟੱਕਰ ਜਾਏ ਚਤਰ ਚਲਾ ਕੇ ਬੰਦਾ

ਤੇ ਜੇ ਰੁਪਈਏ ਲੈ ਕੇ ਜਾਵੇ ਬਾਜ਼ਾਰ, ਕੋਈ ਜੇਬ ਕੱਟ ਲਵੇ ਜਾਂ ਕਿਤੇ ਸੁੱਟ ਕੇ ਆ ਜਾਵੇ, ਡਿੱਗ ਪੈਣ ਕਿਧਰੇ, ਤੇ ਭੱਜਾ ਫਿਰੇਗਾ, ਪੁਲਿਸ ਵਾਲਿਆਂ ਕੋਲ ਜਾਏਗਾ, ਉੱਚੀਆਂ ਬਾਹਾਂ ਕਰ ਕਰਕੇ ਬਾਜ਼ਾਰ ਸਿਰ ਤੇ ਚੁੱਕ ਲਏਗਾ, ਕਹੇਗਾ ਮੈਂ ਲੁੱਟਿਆ ਗਿਆ, ਕਿਉਂਕਿ ਉਹ ਰੁਪਈਏ ਅਜਾਈ ਚਲੇ। ਤੇ ਕਦੇ ਬੰਦੇ ਨੇ ਸੋਚਿਆ ਕਿ ਤੇਰੇ ਜੀਵਨ ਦੀ ਬੜੀ ਕੀਮਤੀ ਪੂੰਜੀ ਇੱਕ ਇੱਕ ਸਵਾਸ ਅਜਾਈ ਜਾ ਰਹੀ, ਇਹਦੇ ਬਦਲੇ ਕੁਝ ਤਾਂ ਨਿਕਲ ਗਿਆ। ਇੱਕ ਇੱਕ ਸਵਾਸ ਦੇ ਬਦਲੇ ਇੱਕ ਵਾਰੀ ਵਾਹਿਗੁਰੂ ਕਿਹਾ ਜਾ ਸਕਦਾ। ਇੱਕ ਸਵਾਸ ਨਾਲ ਰਾਮ ਦਾ ਨਾਮ ਲੈ ਕੇ, ਪ੍ਰਭੂ ਦਾ ਨਾਮ, ਉਹਦੀ ਯਾਦ, ਤੇ ਐਡੀ ਕੀਮਤੀ ਪੂੰਜੀ, ਜੀਵਨ ਦਾ ਆਧਾਰ ਸਵਾਸ, ਅਜਾਈ ਜਾ ਰਹੇ ਨੇ ਪਤਾ ਹੀ ਕੋਈ। ਜ਼ਿੰਦਗੀ ਬੀਤਦੀ ਜਾ ਰਹੀ ਤੇ ਕਦੇ ਧਿਆਨ ਵੀ ਨਹੀਂ ਮਾਰਿਆ ਆਪਣੇ ਆਪ ਤੇ, ਇਹ ਪਿਛਲੇ ਵਰੇ ਕੀ ਕਰਦਾ ਰਿਹਾ, ਅੱਗੋਂ ਕੀ ਕਰਨਾ ਚਾਹੀਦਾ, ਧਿਆਨ ਹੀ ਕੋਈ। ਸੁੱਤਾ ਹੈ ਬੰਦਾ, ਬਹੁਤ ਬੰਦੇ, ਆ ਦਿਨ ਚੜ ਗਿਆ, ਦਿਨ ਦਾ ਦੂਜਾ ਪੈਰ ਸ਼ੁਰੂ ਹੋਣ ਵਾਲਾ, ਲੇਕਿਨ ਅਜੇ ਵੀ ਕਈ ਸੁੱਤੇ ਪਏ ਹੋਣਗੇ। ਗੁਰਮੁਖਾਂ ਦਾ ਦੂਜਾ ਪੈਰ ਮੁੱਕ ਰਿਹਾ ਧਿਆਨ ਦੇਣ, ਗੁਰਮੁਖ ਦਾ ਜੋ ਪਹਿਲਾ ਪੈਰ ਹੈ ਰਾਤ ਦਾ ਪਿਛਲਾ ਪੈਰ, ਰਾਤ ਦਾ ਚੌਥਾ ਪੈਰ, ਚੌਥੇ ਪਹਿਰ ਸਭਾ ਕੇ ਸੁਰਤੀਆਂ ਉਪਜੇ ਚਾਵ। ਸੁਰਤੀ ਵਾਲਿਆਂ ਨੂੰ, ਹੋਸ਼ ਵਾਲਿਆਂ ਨੂੰ, ਸਮਝ ਵਾਲਿਆਂ ਨੂੰ ਚਾਅ ਪੈਦਾ ਹੁੰਦਾ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ, ਮੁੱਖ, ਸੱਚਾ ਨਾਮ। ਉਹ ਮਨ ਵਿੱਚ, ਮੁੱਖ ਵਿੱਚ ਸੱਚੇ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪਦੇ ਧਿਆਉਂਦੇ ਅੰਮ੍ਰਿਤ ਵੇਲਾ ਸਫਲਾ ਕਰ ਲੈਂਦੇ। ਮਨਮੁਖ ਕੀ ਕਰ ਰਹੇ, ਸੋਏ ਰਹੇ ਹੋ ਮਨ ਮਾਵਤ, ਸੁੱਤਾ ਹੈ। ਇਹਨੂੰ ਖਰਮਸਤੀ ਵੀ ਕਿਹਾ ਜਾਂਦਾ, ਪੇਟ ਭਰੇ ਪਸੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰੇ। ਸਾਹਿਬ ਕਹਿੰਦੇ ਨੇ ਜਿਹੜੀ ਸੋਹਣੀ ਸੇਜ ਜਿਸ ਤੇ ਤੈਨੂੰ ਬੜੀ ਨੀਂਦ ਪਈ ਆਉਂਦੀ ਹੈ ਨਾ, ਤੈਨੂੰ ਨੀ ਪਤਾ ਇਹ ਤੈਨੂੰ ਖਾ ਰਹੀ ਹੈ, ਤੇਰੇ ਜੀਵਨ ਨੂੰ ਇਹ ਸੇਜ, ਇਹ ਸੋਹਣਾ ਬਿਸਤਰ, ਇਹ ਆਰਾਮ ਦੇ ਬਿਸਤਰ, ਤੇਰੀ ਜੀਵਨ ਦੀ ਬੜੀ ਕੀਮਤੀ ਪੂੰਜੀ ਅਜਾਈ ਗਵਾਰੇ। ਇੱਥੇ ਸੁੱਤਾ ਸੁੱਤਾ ਤੂੰ ਜ਼ਿੰਦਗੀ ਦੇ ਬੜੇ ਕੀਮਤੀ ਸਵਾਸ ਬੇਕਾਰ ਗਵਾਰੇ। ਜਿਹੜਾ ਜਾਗ ਕੇ ਗੁਰੂ ਦੁਆਰੇ ਤੇ ਆ ਕੇ, ਪ੍ਰਭੂ ਦੁਆਰੇ ਤੇ ਆ ਕੇ, ਭਾਈ ਸਾਹਿਬ ਭਾਈ ਗੁਰਦਾਸ ਜੀ ਤਾਂ ਕਹਿੰਦੇ ਨੇ, ਉਹ ਕਹਿੰਦੇ ਨੇ ਜਿਹੜਾ ਬੰਦਾ ਗੁਰੂ ਦਰ ਤੱਕ ਪਹੁੰਚਿਆ ਨਹੀਂ ਨਾ, ਗੁਰੂ ਦਰ ਤੋਂ ਬੇਮੁਖ ਰਹਿ ਗਏ, ਕਹਿੰਦੇ ਨੇ ਬਹੁਤ ਵੱਡਾ ਹਥਿਆਰਾ ਹੈ ਧਿਆਨ ਦੇ, ਕਾਤਲ ਹੈ ਬਹੁਤ ਵੱਡਾ। ਇੱਕ ਹੁੰਦਾ ਦੂਜੇ ਨੂੰ ਕਤਲ ਕਰਨਾ, ਸਮਾਜ ਕਹਿੰਦਾ ਇਹ ਕਾਨੂੰਨ ਗੁਨਾਹ ਹੈ, ਜੁਰਮ ਹੈ। ਇੱਕ ਹੋਰ ਹੁੰਦਾ ਹੈ ਆਤਮਘਾਤ ਕਰ ਲੈਣਾ, ਉਹ ਜਿਹੜਾ ਮਾਰੀ ਜਾਵੇ ਤੇ ਮੁਕੱਦਮਾ ਵਿਚਾਰੇ ਕੀ ਚਲਾਉਣ, ਪਰ ਜੇ ਕਿਤੇ ਪਹਿਲਾਂ ਫੜ ਲੈਣ, ਤੇ ਉਹ ਕਹਿੰਦੇ ਨੇ ਇਹ ਆਤਮਘਾਤ ਕਰਦਾ ਹੋਇਆ ਫੜਿਆ ਗਿਆ, ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਚ ਪਕੜਿਆ ਗਿਆ, ਫੜ ਕੇ ਅੰਦਰ ਕਰ ਦਿੰਦੇ ਨੇ। ਕਹਿੰਦੇ ਨੇ ਜੇ ਆ ਕਿਸੇ ਨੂੰ ਮਾਰਨਾ ਤੇ ਆਪਣੇ ਆਪ ਨੂੰ ਮਾਰਨਾ, ਲੇਕਿਨ ਨਹੀਂ, ਆਪਣੇ ਆਪ ਨੂੰ ਮਾਰਨਾ ਉਹ ਤੋਂ ਵੱਡਾ ਗੁਨਾਹ ਹੈ। ਤੇ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਵਿੱਚ ਜਿਹੜੇ ਆਤਮਘਾਤੀ ਲੋਕ ਨੇ ਨਾ, ਆਤਮਘਾਤੀ ਹੈ ਜਗਤ ਕਸਾਈ, ਸੰਸਾਰ ਨੂੰ ਕਤਲ ਕਰਨ ਵਾਲਾ ਕਸਾਈ, ਜਿਹੜਾ ਬੰਦਾ ਆਪਣੇ ਆਪ ਦਾ ਘਾਤ ਕਰ ਰਿਹਾ, ਤੇ ਆਪਣੇ ਆਪ ਦਾ ਘਾਤ ਹੀ ਤਾਂ ਹੋ ਰਿਹਾ ਜਿਹੜਾ ਬੰਦਾ ਆਪਣੇ ਆਪ ਨੂੰ ਖਤਮ ਕਰ ਰਿਹਾ, ਖਾਣ ਪੀਣ, ਮੌਜ ਕਰਨ ਤੇ ਸੁੱਤੇ ਰਹਿਣ ਚ ਆਪਣੇ ਜੀਵਨ ਦਾ ਨਾਸ ਮਾਰ ਰਿਹਾ। ਸਾਹਿਬ ਕਹਿੰਦੇ ਨੇ ਇਹਦੇ ਨਾਲ ਵੱਡਾ ਹੋਰ ਆਤਮਘਾਤੀ ਕੌਣ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਹਦਾ ਮਾਫ ਨਹੀਂ ਕੀਤਾ ਜਾਣਾ, ਹੱਤਿਆ ਮੂਲ ਨਾ ਉਤਰੇ ਬੇਮੁੱਖ ਗੁਰਦੁਆਰੇ। ਗੁਰੂ ਕੇ ਦਰ ਤੋਂ ਬੇਮੁੱਖ ਬੰਦਾ, ਭਗਤੀ ਵਾਲੇ ਪਾਸੇ ਮੂੰਹ ਨਾ ਕਰਨ ਵਾਲਾ ਬੰਦਾ, ਨਾਮ ਵਾਲੇ ਪਾਸੇ ਨਾ ਲੱਗਣ ਵਾਲਾ ਬੰਦਾ, ਆਪਣੇ ਆਪ ਬਾਰੇ ਨਾ ਸੋਚਣ ਵਾਲਾ ਬੰਦਾ, ਆਪਣੀਆਂ ਬਿਰਤੀਆਂ ਉੱਤੇ ਨਿਗਾਹ ਨਾ ਰੱਖਣ ਵਾਲਾ ਬੰਦਾ ਤਾਂ ਕਤਲ ਹੋ ਰਿਹਾ, ਆਪਣੇ ਆਪ ਨੂੰ ਕਤਲ ਕਰ ਰਿਹਾ, ਆਤਮਘਾਤੀ ਹੈ। ਇਹਨੂੰ ਕਿਵੇਂ ਹੱਤਿਆ ਮਾਫ਼

ਐਵੇਂ ਮਾਇਆ ਦੀ ਉਲਝਣ ਚ ਪੈ ਕੇ, ਮਾਇਆ ਦੀ ਠੱਗੀ ਵਿਚ ਆ ਕੇ ਉਲਝ ਗਏ, ਉਲਝ ਰਹੇ ਹੋ, ਔਰ ਇੰਦਰੀਆਂ ਦੇ ਸਵਾਦਾਂ ਦੇ ਵਸ ਪੈ ਕੇ। ਅਗਲੀ ਦੀ ਗੱਲ ਕਹਿੰਦੇ ਨੇ, ਆਕੜ ਕਿਹੜੀ ਗੱਲ, ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਤਿਣਕਿਆਂ ਦਾ ਘਾਹ ਦੇ ਤੀਲਿਆਂ ਦਾ ਮਕਾਨ ਬਣਾ ਕੇ ਤੇ ਉਹਦੇ ਥੱਲੇ ਅੱਗ ਬਾਲ ਕੇ ਬੈਠਾ ਹੋਵੇ ਤੇ ਉਹਦੇ ਤੇ ਵੀ ਆਕੜ ਦਾ ਹੋਵੇ, ਉਹਨੂੰ ਵੀ ਕਿਲਾ ਪਿਆ ਸਮਝਦਾ ਹੋਵੇ, ਐਸੇ ਗੜ ਮੈਂ ਐਠ ਹਠੀਲੋ ਫੂਲ ਫੂਲ ਕਿਆ ਪਾਵਦੇ। ਤੈਨੂੰ ਇਸ ਜਿਹਨੂੰ ਕਿਲਾ ਸਮਝੀ ਬੈਠਾ ਹੈ, ਇਹ ਤ੍ਰਿਣਾਂ ਦਾ ਮੰਦਰ, ਤਿਣਕਿਆਂ ਦਾ ਮਕਾਨ, ਥੱਲੇ ਅੱਗ ਤੂੰ ਆਪ ਬਾਲ ਰੱਖੀ, ਉਹ ਅੱਗ ਇਸ ਨੂੰ ਭਸਮ ਕਰ, ਮਾਫ਼ ਕਰਨਾ, ਆ ਕ੍ਰੋਧ ਇੱਕ ਅੱਗ ਹੀ ਹੈ ਜਿਹੜੀ ਜੀਵਨ ਨੂੰ ਖਾਈ ਜਾਂਦੀ। ਮਹਾਰਾਜ ਨੀ ਕਹਿੰਦੇ, ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਕੰਚਨ ਸੁਹਾਗਾ ਢਾਲੇ। ਜਿਵੇਂ ਸੋਨੇ ਨੂੰ ਢਾਲਣ ਵੇਲੇ ਸੁਨਿਆਰ ਥੋੜਾ ਜਿਹਾ ਸੁਹਾਗਾ ਉੱਤੇ ਪਾ ਦਿੰਦਾ ਤੇ ਇੱਕਦਮ ਢਲ ਜਾਂਦਾ, ਜੀਵਨ ਢਲਦਾ ਤਾਂ ਹੈ ਹੀ, ਲੇਕਿਨ ਜਿਹੜਾ ਕਾਮ ਕ੍ਰੋਧ ਦਾ ਮਾਰਿਆ ਜੀਵਨ ਇੱਕਦਮ ਢਲਦਾ, ਬਹੁਤ ਤੇਜ਼ੀ ਨਾਲ ਢਲਦਾ। ਤੇ ਅੱਗ ਬਾਲਣ ਵਾਲੀ ਗੱਲ ਨੀ, ਇਸ ਕੱਚੇ ਸਰੀਰ ਸਧਾਰਨ ਜਿਹਾ ਜੀਵਨ ਦੇ ਅੰਦਰ ਕਾਮ ਕ੍ਰੋਧ ਦੀ ਅੱਗ ਬਾਲ ਕੇ ਇਹਨੂੰ ਨਾਸ਼ ਕਰਨ ਤੇ ਤੁਲਿਆ ਹੋਇਆ ਬੰਦਾ ਭਜਨ ਤੋਂ ਬੇਮੁਖ ਨਹੀਂ ਹੋਵੇਗਾ ਤੇ ਹੋਰ ਕੀ ਹੋਵੇਗਾ, ਰੱਬ ਤੋਂ ਬੇਮੁਖ ਨਹੀਂ ਹੋਵੇਗਾ ਤੇ ਹੋਰ ਕੀ, ਪਰੇਸ਼ਾਨੀਆਂ ਦੇ ਵਾਸਤਾ ਆਪ ਹੀ ਪਵੇਗਾ। ਐਸੇ ਗੜ ਮੈਂ ਐਠ ਹਠੀਲੋ, ਤ੍ਰਿਣ ਕੋ ਮੰਦਰ ਦੇ ਅੰਦਰ ਸਮਝਦਾ ਮੈਂ ਕਿਲੇ ਚ ਬੈਠਾ, ਫੂਲ ਫੂਲ ਕਿਆ ਪਾਵਤ ਹੈ, ਫਿਰ ਪੰਚ ਦੂਤ ਮੂਡ ਪਰ ਠਾਂਡੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਿਰ ਤੇ ਖੜੇ ਨੇ। ਕੇਸ ਕਹੇ ਫੇਰ ਆਵਤ ਹੈ, ਜਿਵੇਂ ਕਿਸੇ ਨੂੰ ਗੁਬਾਰਾ ਤੋਂ ਫੜ ਕੇ ਘਸੀਟੇ, ਐਵੇਂ ਤੈਨੂੰ ਭਜਾਈ ਫਿਰਦੇ ਨੇ, ਘਸੀਟੀ ਫਿਰਦੇ ਨੇ। ਤੇ ਦ੍ਰਿਸ਼ਟ ਨਾ ਆਵੇ ਅੰਧ ਗਿਆਨੀ, ਤੈਨੂੰ ਪਤਾ ਨੀ ਲੱਗਦਾ ਤੇਰੇ ਨਾਲ ਕੀ ਹਾਲ ਕੀਤਾ ਜਾ ਰਿਹਾ, ਤੇਰੇ ਨਾਲ ਕੀ ਵਰਤਾਰਾ ਹੋ ਰਿਹਾ, ਤੈਨੂੰ ਦਿਸਦਾ ਨਹੀਂ, ਤੇ ਫਿਰ ਕੀ ਕਹਿਣਗੇ ਮਹਾਰਾਜ ਜੀ? ਕਹਿਣਗੇ, ਵੇਖਤ ਚਾਖਤ ਕਹੀਏ ਤਾਂ ਅੰਧਾ, ਵੇਖਦਾ ਵੀ ਹੈ ਪਰ ਇਹਨੂੰ ਅੰਨਾ ਕਹਿਣਾ ਚਾਹੀਦਾ, ਦਿਸਦਾ ਜੋ ਕੁਝ ਨਹੀਂ, ਸੁਣੀਏ ਤਾਂ ਸੁਣੀਏ ਨਾ ਹੀ, ਗੁਰੂ ਦੀ ਗੱਲ ਨਹੀਂ ਸੁਣਦਾ, ਬਜ਼ੁਰਗ ਦੀ ਗੱਲ ਨਹੀਂ ਸੁਣਦਾ, ਉਸਤਾਦ ਦੀ ਗੱਲ ਨਹੀਂ ਸੁਣਦਾ, ਨਾਮ ਦੀ ਗੱਲ ਨਹੀਂ ਸੁਣਦਾ, ਭਗਤੀ ਦੀ ਗੱਲ ਨਹੀਂ ਸੁਣਦਾ, ਕੋਈ ਸਿੱਖਿਆ ਦਾਇਕ ਗੱਲ ਸੁਣਨ ਨੂੰ ਤਿਆਰ ਨਹੀਂ, ਉਲਟਾ ਕੀ ਪਿਆ ਕਰਦਾ, ਵਿਖੇ ਨਾਦ ਕਰਨ ਸੁਣਦੀ, ਵਿਸ਼ੇ ਵਿਕਾਰਾਂ ਨੂੰ ਉਭਾਰਨ ਵਾਲੇ ਗੰਦੇ ਗੀਤ ਸੁਣ ਕੇ ਬੜਾ ਖੁਸ਼। ਮਹਾਰਾਜ ਨੇ ਸਾਡਾ ਸਾਰਾ ਨਕਸ਼ਾ ਖਿੱਚ ਕੇ ਰੱਖ ਦਿੱਤਾ, ਨਾਮ ਤੋਂ ਵਿਹੋਣਿਆਂ ਨੂੰ ਕਿੱਥੇ ਢੋਈ ਹੈ, ਕਿੱਥੇ ਥਾਂ ਹੈ, ਮਹਾਰਾਜ ਤਾਂ ਕਹਿੰਦੇ ਨੇ ਹਰ ਫਿਸਰਤ ਸਦਾ ਖੁਆਰੀ, ਨਾਮ ਤੋਂ ਟੁੱਟਿਆਂ ਨੂੰ ਸਦਾ ਖੁਆਰ ਹੋਣਾ ਪੈਂਦਾ। ਹਾਂ, ਉਹ ਲੋਕ ਬਚ ਜਾਂਦੇ ਨੇ, ਉਹਨਾਂ ਨੂੰ ਸੜਨਾ ਨੀ ਪੈਂਦਾ ਧੋਖਾ, ਧੋਖ ਤਾਂ ਕੋ ਧੋਖਾ ਕਹਾਂ ਵਿਆਪੇ, ਜਾਂ ਕੋ ਓਟ ਤੁਹਾਰੀ, ਜਿਨ੍ਹਾਂ ਨੇ ਨਾਮ ਦਾ ਪੱਲਾ ਪਕੜਿਆ ਉਹਨਾਂ ਨੂੰ ਸੜਨਾ ਨੀ ਪੈਂਦਾ, ਧੁਖਣਾ ਨੀ ਪੈਂਦਾ। ਬਾਕੀ ਤਾਂ ਸੰਸਾਰ ਬਿਨ ਸਿਮਰਨ ਜੋ ਜੀਵਨ ਬਲਣਾ, ਬਿਨਾਂ ਨਾਮ ਦੇ ਜ਼ਿੰਦਗੀ ਇਸ ਤਰ੍ਹਾਂ ਲੰਘ ਰਹੀ ਏ ਜਿਵੇਂ ਜ਼ਿੰਦਗੀ ਮੱਚ ਰਹੀ ਹੋ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਰ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਰਲਾਏ, ਇਸ ਤਰ੍ਹਾਂ ਦਾ ਜ਼ਿੰਦਗੀ ਤਪ ਤੇ ਸੜ ਰਹੀ। ਬਿਨ ਸਿਮਰਨ ਜੋ ਜੀਵਨ ਬਲਣਾ, ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਨੇ ਸਰਪ ਜੈਸੇ ਹਾਰ ਜਾਰੀ, ਕਹਿੰਦੇ ਨੇ ਨਾਗ ਦੀ ਬੜੀ ਲੰਮੀ ਉਮਰ ਹੁੰਦੀ, ਸੱਪ ਦੀ ਬੜੀ ਲੰਮੀ ਉਮਰ ਹੁੰਦੀ, ਪਰ ਹੁੰਦਾ ਕੀ ਏ, ਪੁੜਪੜੀਆਂ ਵਿਚ ਜ਼ਹਿਰ ਲੈ ਕੇ, ਨਾਗ ਦੀਆਂ ਪੁੜਪੜੀਆਂ ਚ ਜ਼ਹਿਰ ਹੁੰਦਾ, ਜਿਸ ਵੇਲੇ ਵੀ ਕਿਸੇ ਚੀਜ਼ ਨੂੰ ਮੂੰਹ ਮਾਰਦਾ ਉਹ ਜ਼ਹਿਰ ਦੰਦਾਂ ਦੇ ਵਿੱਚੋਂ ਦੀ ਉਹ ਹਰ ਚੀਜ਼ ਖਾਧੀ ਜਾਣ ਵਾਲੀ ਚੀਜ਼ ਚ ਇੰਜੈਕਟ ਹੋ ਜਾਂਦਾ, ਜ਼ਹਿਰੀਲੀ ਹੋ ਕੇ ਉਹ ਚੀਜ਼ ਪੇਟ ਚ ਜਾਂਦੀ, ਆਪਣੀ ਉਹਦੀ ਜ਼ਹਿਰ ਆਪਣੇ ਪੇਟ ਚ ਘੁਲ ਜਾਂਦੀ, ਉਹ ਖਾਣੇ ਨੂੰ ਹਜ਼ਮ ਕਰਦਾ ਹੋਇਆ, ਜੋ ਕੁਝ ਉਹ ਖਾਂਦਾ ਉਹਨੂੰ ਹਜ਼ਮ ਕਰਦਾ ਹੋਇਆ, ਨਾਲ ਹੀ ਤਪਦਾ ਤੇ ਸੜਦਾ ਫਿਰਦਾ, ਠੰਡੀਆਂ ਥਾਵਾਂ ਤੇ ਸਿਰ ਰੱਖ ਰੱਖ ਕੇ, ਛੱਪੜਾਂ ਦੇ ਕੰਢਿਆਂ ਤੇ, ਤਲਾਵਾਂ ਦੇ ਕੰਢਿਆਂ ਤੇ, ਠੰਡੀਆਂ ਥਾਵਾਂ ਤੇ ਜਿਸ ਵੇਲੇ ਉਹ ਅੱਗ ਬਹੁਤੀ ਵੱਧ ਜਾਂਦੀ ਹੈ, ਚੰਦਨ ਨਾਲ ਲਿਪਟ ਕੇ ਜਾ ਕੇ ਬਹਿ ਜਾਂਦਾ, ਚੰਦਨ ਦੇ ਰੁੱਖ ਨੂੰ ਲਿਪਟ ਜਾਂਦਾ ਹੈ, ਕਿਉਂਕਿ ਚੰਦਨ ਦੇ ਰੁੱਖ ਚ ਕੁਦਰਤੀ ਠੰਡਕ ਹੈ, ਉਹਦੀ ਖੁਸ਼ਬੂ ਚ ਇੱਕ ਠੰਡਕ ਹੈ। ਆਦਾਂ ਦੇ ਬ੍ਰਾਹਮਣ ਲੋਕ 12-12 ਤਿਲਕ ਕਰਦੇ ਨੇ ਸਰੀਰ ਤੇ, ਮੱਥੇ ਤੇ ਵੀ, ਡੌਲਿਆਂ ਤੇ ਵੀ, ਛਾਤੀ ਤੇ ਵੀ, ਪੇਟ ਤੇ ਵੀ 12-12 ਤਿਲਕ ਕਰਦੇ ਨੇ ਤਾਂ ਕਿ ਸਾਰੇ ਸਰੀਰ ਨੂੰ ਠੰਡ ਰਹੇ, ਠੰਡਕ ਪਹੁੰਚੇ। ਹਾਲਾਂ ਇਸ ਤਰ੍ਹਾਂ ਠੰਡਕ ਕਿਸੇ ਨੂੰ ਮਿਲੀ ਹੈ ਕਦੇ? ਉਹ ਤਾਂ ਮਹਾਰਾਜ ਕਹਿੰਦੇ ਨੇ ਚੰਦਨ ਚੰਦ ਨਾ ਸ਼ਰਦ ਰੁੱਤ, ਮੂਲ ਨਾ ਮਿੱਟੀ ਘਾਮ, ਇਹ ਅੱਗ ਕਦੇ ਕੁਝ ਨਹੀਂ ਇਸ ਤਰ੍ਹਾਂ।

ਉਹ ਚੰਦਰਮਾ ਦੀ ਰੋਸ਼ਨੀ ਛਾਵੇਂ ਵੀ ਬੜੇ ਲੋਕ ਤਪਦੇ ਸੜਦੇ ਪੈ ਰਹਿੰਦੇ। ਸਰਦੀ ਦੀ ਰੁੱਤ ਬੰਦਾ ਕਵੇ ਕਿ ਗਰਮੀ ਜਿਹੜੀ ਹੈ ਬੜਾ ਪਰੇਸ਼ਾਨ ਕਰਦੀ ਹੈ, ਸਰਦੀ ਦੀ ਰੁੱਤ ਠੀਕ ਹੈ। ਉਹ ਜਿਹੜੇ ਪਹਾੜਾਂ ਤੇ ਪਰਬਤਾਂ ਵਿੱਚ ਰਹਿੰਦੇ ਨੇ, ਬਰਫਾਂ ਚ ਰਹਿੰਦੇ ਨੇ, ਕੀ ਵਾਕਈ ਬੜੇ ਸੁਖੀ ਨੇ? ਸ਼ਾਇਦ ਸਾਡੇ ਤੁਹਾਡੇ ਨਾਲ ਹੋ ਸਕਦਾ ਜ਼ਿਆਦਾ ਵੀ ਦੁਖੀ ਹੋਣ। ਬੰਦਾ ਤਾਂ ਦੁਖੀ ਏ, ਮਹਾਰਾਜ ਕਹਿੰਦੇ ਨੇ ਸੀਤਲ ਥੀਵੈ ਨਾਨਕਾ ਜਪੰਦੜੂ ਹਰਨਾ, ਤੇਰੀ ਤਪਸ਼ ਦਾ ਕਾਰਨ ਇਹ ਹੈ ਕਿ ਤੂੰ ਰੱਬ ਤੋਂ ਟੁੱਟਾ। ਮਹਾਰਾਜ ਕਹਿੰਦੇ ਨੇ ਇਹ ਕਾਰਨ ਕੀ ਵਰਤਿਆ, ਹੋਈ ਗਲਤੀ ਤੇਰੇ ਕੋਲ, ਬੁਰੇ ਕਾਮ ਕੋ ਊਠ ਖਲੋਇਆ, ਜਿਸ ਵੇਲੇ ਉੱਠਣਾ ਚਾਹੀਦਾ ਸੀ ਉਸ ਵੇਲੇ ਨਾਮ ਕੀ ਬੇਲਾ ਪੈ ਪੈ ਸੋਇਆ, ਉੱਠੇ ਕੰਮਾਂ ਨੂੰ ਤਾਂ ਉੱਠ ਕੇ ਤੁਰ ਪਿਆ, ਚੰਗੇ ਕੰਮਾਂ ਵੇਲੇ ਸੁਣਦਾ ਰਿਹਾ। ਅਵਸਰ ਆਪਣਾ ਬੁਝੇ ਨਾ ਇਹ ਆਣਾ, ਫਿਰ ਸਿਆਣਾ ਕਿਸ ਤਰ੍ਹਾਂ ਕਹੀਏ, ਅਣਜਾਣ ਬੜਾ ਮੂਰਖ ਕਹਿਣਾ ਪਏਗਾ। ਮਾਇਆ ਮੋਹ ਰੰਗ ਲਪਟਾਨਾ, ਲੋਭ ਲਹਿਰ ਕੋ ਬਿਗ ਸਫੂਲ ਬੈਠਾ, ਲੋਭ ਨੂੰ ਲੈ ਕੇ ਤਾਂ ਤੁਰੇ ਹੈ, ਲਾਲਚ ਨੂੰ ਲੈ ਕੇ ਤਾਂ ਤੁਰੇ ਹੈ, ਪਰ ਜਿੱਥੇ ਆ ਕੇ ਸਤਸੰਗਤ ਦਾ ਸਵਾਲ ਹੋਇਆ ਕਹਿੰਦਾ ਕੀ ਲੈਣਾ, ਧਿਆਨ ਦੇਣਾ ਭਗਤੀ ਦੇ ਮਾਰਗ ਤੇ ਜਿਹੜਾ ਬੰਦਾ ਇਹ ਸੋਚੇ ਨਾ ਕੀ ਲੈਣਾ, ਉਹ ਨਿਤੋਰ ਹੀ ਨਹੀਂ ਸਕਦਾ, ਉਹ ਇਧਰ ਆਏ ਕਦਮ ਵੀ ਨਹੀਂ ਆ ਸਕਦਾ। ਇੱਥੇ ਤਾਂ ਸਵਾਲ ਹੈ ਕੀ ਦੇਣਾ, ਕਿੰਨੀ ਕੁ ਖੇਚਲ ਕਰਨੀ, ਕਿੰਨਾ ਕੁ ਉਦਮ ਕਰਨਾ, ਕਿੰਨੀ ਕੁ ਘਾਲ ਕਰਨੀ, ਕਿੰਨਾ ਕੁ ਬੰਧਨ ਚ ਪੈਣਾ, ਇਹ ਬੰਧਨ ਚ ਨਹੀਂ ਪੈ ਸਕਦਾ, ਮੱਥਾ ਨਹੀਂ ਟੇਕ ਸਕਦਾ, ਨਿਉ ਨਹੀਂ ਸਕਦਾ, ਵੱਜ ਕੇ ਬੈਠ ਨਹੀਂ ਸਕਦਾ, ਗੁਰਬਾਣੀ ਦਾ ਅਧਿਐਨ ਨਹੀਂ ਕਰ ਸਕਦਾ, ਗੁਰਬਾਣੀ ਨੂੰ ਸਮਝਣ ਦਾ ਤੇਰੇ ਕੋਲ ਉਦਮ ਨਹੀਂ ਹੈ, ਤੇ ਫਿਰ ਨਹੀਂ ਗੱਲ ਬਣਨੀ, ਫਿਰ ਇਹ ਭਗਤੀ ਵਾਲੇ ਪਾਸੇ ਸਮਝ ਕੋਈ ਕਦਮ ਨਹੀਂ ਉਠਾਇਆ ਜਾ ਸਕਦਾ। ਇਹ ਤਾਂ ਔਖੇ ਹੋਣ ਵਾਲੇ ਦਾ ਕੰਮ ਹੈ। ਅੰਤਲੀ ਤੁੱਕ ਰਹਾਉ ਦੀ ਤੁੱਕ ਚ, ਦੂਜੀ ਤੁੱਕ ਚ ਮਾਰਸ ਚ ਪਾਤਸ਼ਾਹ ਕਹਿੰਦੇ ਨੇ, ਤੋ ਕਿਛ ਪਾਈਏ ਜੇ ਹੋਈਏ ਰੇਣਾ, ਜਿਸ ਬੁਝਾਏ ਤਿਸ ਨਾਮ ਲੈਣਾ। ਸਾਹਿਬ ਦੀ ਰਹਿਮਤ ਹੋਵੇ ਜਿਨ੍ਹਾਂ ਨੂੰ ਨਾਮ ਪ੍ਰਾਪਤ ਹੁੰਦਾ ਹੈ, ਪਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜੇ ਕੋਈ ਮਿੱਟੀ ਹੋਣਾ ਜਾਣਦਾ, ਜੇ ਕੋਈ ਰੇਣ ਹੋਣਾ ਜਾਣਦਾ, ਜੇ ਬੰਦਾ ਕਵੇ ਬਸ ਬੈਠੇ ਬਿਠਾਇਆ ਸੁੱਖ ਆ ਜਾਣ ਤੇ ਕੋਈ ਨਹੀਂ ਆਉਣਾ, ਜੇ ਬੰਦਾ ਕਵੇ, ਉਹ ਜਿਹੜੀ ਗੱਲ ਆਪਾਂ ਰੋਜ਼ ਨਿੱਤ ਪੜ੍ਹਦੇ ਹਾਂ ਤੇ ਬਹਾਨੇਬਾਜ਼ੀ ਵਿੱਚ ਕਈ ਵਾਰੀ ਇਹ ਵੀ ਕਹਿ ਦਿੰਦੇ ਹਾਂ, ਖਾਓ ਪੀਓ ਮੌਜਾਂ ਕਰੋ, ਮਹਾਰਾਜ ਕਹਿੰਦੇ ਨੇ ਹਸੰਦੇ ਹਾਂ ਖੇਲਦੇ ਹਾਂ ਪਹਿਨਦੇ ਹਾਂ ਖਵਦੇ ਹਾਂ, ਵਿੱਚ ਹੋਵੇ ਮੁਕਤ। ਬਹੁਤ ਹੁਜਤਬਾਜ਼ਾਂ ਨੇ ਇਹ ਗੱਲ ਵੀ ਕਹੀ, ਕਹਿੰਦੇ ਜੀ ਮਹਾਰਾਜ ਕਹਿੰਦੇ ਨੇ ਖਾਓ ਪੀਓ ਹੱਸੋ ਖੇਡੋ ਆਪੇ ਮੁਕਤੀ ਹੋ ਜਾਏ, ਲੇਕਿਨ ਉਹ ਪਹਿਲੀ ਤੁੱਕ ਕਿੰਨੇ ਪੜ੍ਹਨੀ, ਮੂਲ ਕਿੰਨੇ ਪੜ੍ਹਨਾ? ਮਹਾਰਾਜ ਕਹਿੰਦੇ ਨੇ ਨਾਨਕ ਸਤਿਗੁਰ ਭੇਟੇ, ਗੁਰੂ ਨਾਲ ਗੱਲ ਗੁਰੂ ਨਾਲ ਸਾਂਝ ਹੋਵੇ ਤੇ ਨਾਲੇ ਫਿਰ ਗੁਰੂ ਦੇ ਅਨਸਾਰੀ ਹੋ ਕੇ ਪੂਰੀ ਹੋਵੇ ਜੁਗਤ। ਤੇ ਹੁਣ ਗੁਰੂ ਦੇ ਨਾਲ ਸਾਂਝ ਪਾ ਕੇ ਗੁਰੂ ਕੀ ਗੱਲ ਸੁਣ ਕੇ ਪੂਰੀ ਜੁਗਤ ਕੀ ਹੋਵੇਗੀ? ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਚੌਂਕੜਾ ਮਾਰ ਕੇ ਨਾਮ ਜਪਣਾ, ਨਿਤਨੇਮ ਕਰਨਾ, ਸਤਸੰਗਤ ਵਿੱਚ ਆਉਣਾ, ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਸਿੱਖੀ ਦੀਆਂ ਨਿਸ਼ਾਨੀਆਂ ਲਿਖੀਆਂ, ਜੋ ਸਾਹਿਬਾਂ ਨੇ ਸਾਹਿਬ ਗੁਰੂ ਰਾਮਦਾਸ ਸਾਹਿਬ ਨੇ ਪਾਵਨ ਬਾਣੀ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉਠਾ, ਉਹ ਜੇ ਤਾਂ ਉਹ ਜੁਗਤ ਧਾਰਨ ਕਰ ਲਈ ਤੇ ਫਿਰ ਤਾਂ ਤੇਰੀ ਹੱਸਦੇ ਆ ਖੇਲਦੇ ਆ ਪਹਿਨਦੇ ਆ ਖਾਵਦੇ ਆ ਵਿੱਚੇ ਹੋਵੇ ਮੁਕਤ, ਨਹੀਂ ਤਾਂ ਕਿਵੇਂ ਹੋ ਜਾਵੇ? ਹੱਸਣ ਖੇਡਣ ਨੂੰ ਤਾਂ ਜੀ ਕਰਦਾ, ਗੁਰੂ ਕੀ ਜੁਗਤ ਤੋਂ ਭੱਜੇਗਾ ਤੇ ਗੱਲ ਕਿਵੇਂ ਬਣੇ? ਮਹਾਰਾਜ ਕਹਿੰਦੇ ਨੇ ਤਿਨਕਾ ਖਾਧਾ ਪਹਿਦਾ ਮਾਇਆ ਸਭ ਵਿੱਤ ਹੈ ਜੋ ਨਾਮ ਹਰ ਰਾਜ, ਉਹਦਾ ਖਾਣਾ ਪੀਣਾ ਪਹਿਨਣਾ ਹੱਸਣਾ ਖੇਡਣਾ ਸਾਰਾ ਕੁਝ ਪਵਿੱਤਰ ਹੈ, ਜਿਹੜੇ ਨਾਲ ਨਾਲ ਵਾਹਿਗੁਰੂ ਦੇ ਨਾਮ ਨਾਲ ਰਸਤੇ ਲੋਕ ਨਾਮ ਜਪਣ ਵਾਲੇ ਲੋਕਾਂ ਦਾ ਇਹ ਸਾਰਾ ਕੁਝ ਸਦਨ ਹੈ, ਪਰ ਜਿਹੜੇ ਟੁੱਟੇ ਹੋਏ ਨੇ ਇਧਰਲੇ ਪਾਸਿਓ, ਮਹਾਰਾਜ ਕਹਿੰਦੇ ਖਾਣਾ ਪੀਣਾ ਹੱਸਣਾ ਬਾਦ ਜਬ ਲਗ ਹਿਰਦੇ ਨਾ ਆਵੇ ਯਾਰ, ਜੇ ਵਾਹਿਗੁਰੂ ਚੇਤੇ ਨਹੀਂ ਤੇ ਸਾਰਾ ਕੁਝ ਜਿਹੜਾ ਬੇਕਾਰ ਹੋ ਜਾਏਗਾ, ਬੋਝ ਬਣ ਜਾਏਗਾ। ਪਰ ਇਹਦੀ ਇੱਕ ਜ਼ਿੰਮੇਵਾਰੀ ਹੈ ਸਾਡੇ ਤੇ, ਅਸੀਂ ਜੋ ਕੁਝ ਖਾਂਦੇ ਪੀਂਦੇ ਪਹਿਨਦੇ ਪਏ ਹਾਂ ਇਹ ਸਫਲਾ ਕਰਦੇ ਹਾਂ ਕਿ ਨਹੀਂ? ਗੁਰੂ ਕੀ ਦਾਤ ਹੈ ਜੀਵਨ, ਪ੍ਰਭੂ ਦੀ ਦਾਤ ਹੈ ਜੀਵਨ, ਸਫਲਾ ਕਰ ਰਹੇ ਹਾਂ ਕਿ ਜੀਵਨ ਦੇ ਸਵਾਸਾਂ ਦੀ ਪੂੰਜੀ ਲੁੱਟ ਰਹੀ? ਕਿਤੇ ਸੱਪ ਦੀ ਤਪਦੀ ਸੜਦੀ ਆਰਜਾ ਵਾਂਗੂ ਅਸੀਂ ਜੀਵਨ ਦਾ ਬੋਝ ਤਾਂ ਨਹੀਂ ਢੋ ਰਹੇ? ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਆਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ। ਇਸ ਤਰ੍ਹਾਂ ਹਾਰ ਕੇ ਤਾਂ ਨਾ ਤੁਰ ਜਾਣਾ ਹੋਵੇਗਾ। ਮਹਾਰਾਜ ਕਹਿੰਦੇ ਨੇ ਨਹੀਂ, ਕੁਝ ਹੋਣਾ ਹੈ, ਕੁਝ ਰੇਣ ਹੋਣਾ ਹੈ, ਕੁਝ ਪਾਉਣਾ ਹੈ, ਕੁਝ ਲੱਭਣਾ ਤੇ ਕੁਝ ਕਰਕੇ ਲੱਭਣਾ। ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਸੰਸਾਰ ਦੇ ਆਮ ਲੋਕ ਕਰ ਰਹੇ ਨੇ, ਕਛੂ ਨਾ ਸਮਝੇ ਕਬੂ ਨਾ ਸਮਝੇ ਅਗਿਆਨ ਗਵਾਰਾ, ਬੌਰ ਬੌਰ ਲੱਭਦੇ ਹੋ ਜੰਜਾਰਾ, ਜੰਜਾਲਾ ਵਿੱਚ ਜਾਣ ਜਾਣ ਕੇ ਪੈਰ ਪਾਉਂਦਾ। ਪਿੱਛੇ ਨਾਦ ਕਰਨ ਸੁਣ ਪੀਨਾ, ਹਰ ਜਾ ਸੁਣਤ ਆਲਸ ਮਕੀਨਾ, ਬਾਗਾਂ ਵਾਲੇ ਨੇ ਜਿਨ੍ਹਾਂ ਨੂੰ ਬਾਣੀ ਮਿੱਠੀ ਲੱਗਦੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਿੱਖ ਬੈਠੇ ਨੇ, ਇੱਕ ਪ੍ਰੇਮੀ ਨੇ ਸਵਾਲ ਕੀਤਾ ਸੀ, ਕਹਿਣ ਲੱਗਾ ਮਹਾਰਾਜ
दिन चढ़दा है ओदियां कुछ निशानियां ने। जीव जंतु बोलन लग पैंदे ने, पता लगदा दिन जाग पिया। सूरज चढ़न वाला हो गया, दिन आ रहे है, रात खत्म हो गई है, समा बदल रहे है। मोर बोलते ने पता लगता है बदल आ गए, कोयला बोलदिया ने पता लगता है सावन आ गए, पपीए बोलते ने पता लगता है हार तप रहे। बादशाह जिसे ने फुल खिड़ते ने, पौरिया दिया गुजारा ऐलान कर दिया ने बहार आ गई। महाराज प्रकृति जागदी, संसार तब्दीलियां वापर दिया ने, ते पता लगता है ओदा ऐलान हुंदा है। ते सिख विच बंदे विच प्रकृति प्रवृत्ति आवे, एदे अंदर कोई तब्दीली आवे, एदे अंदर कोई क्रांति जागे, मनुख दे अंदर कोई होशमंदी आवे, एदी भी कोई निशानी है। बंदे दा पता लग सकदा है, मनुख दे मन विच कोई जागृत आवे, एदी भी कोई निशानी है। ते महाराज पंचम पातशाह कहंदे ने, भाई संतोख सिंह जी लिखते ने, महाराज पंचम पातशाह कहंदे ने, सिखो बड़ी सुधारण जी गल है, मृद लाग गए मन गुर की बाणी, मन जागण की है निशान। जिस दिन तुहाडे मन नूं गुरु की बाणी मिठी लगन लग पवे, समझ लेना मर जाग। जिवें सारे कुछ दी तब्दीलियां कसी, कुछ ना कुछ संकेत लभने आ, कुछ ना कुछ इशारे लभ लेने, कोई इशारा हो गया पता लग गया कोई तब्दीली आई। इस तरह मन जागण की यह निशानी है कि बाणी मिठी लगे, कीर्तन मिठा लगे। जे इथे आके मानन लगे, समझ लेना मन विच कठोरता है। और महाराज कहंदे ने, जिनके चित कठोर है से बहे ना सतगुर पास, अबलता आउंदे ही नहीं, फुर्सत ही नहीं, कहंदे वक्त नहीं मिलता। हालांकि वक्त बड़ा है, खिमा करना युद्ध केड़ा सी, बजुर्गां ने वेखिया है, जदों गड्डियां ते सफर करदे सी, अज हवाई जहाजां दे सफर, उदों हथी काम हुंदे सी, अज मशीनां नाल काम हुंदे, महीनिया के काम घंटिया ते आ गए। आ बीबिया कपड़े सीन बहदिया सन, महीना महीना ला के ते एक त्रियोर बनता सी, आ दो तीन कपड़े सीनिया महीना महीना हाथ दिया सुइया नाल, अज सीते सताए मिल गए। समा तो बड़ा बचना चाहिए, पकिया पकाइया रोटियां, पिसे पिसाए आटे, घर विच पानी, घर विच बालन, हर एक चीज की इनी सहूलत, बिजली के बटना ने सारे कमां नूं कितना आसान कर दिता। ते बंदिया तेरा वक्त किधर गया, तेरा समा किधर गया, तू ए नहीं कह सकदा मेरे कोल समा नहीं, ए कह लै कि तेरे कोल होश नहीं, समा समा ए तां कह सकने आ, ए ना कहीं मेरे कोल समा नहीं, ए गलत बहाना होगा किसे मनना नहीं। नीयत ना होगी, जिन्हां की नीयत होगी ना, उन्हां नूं गुरु की बाणी मिठी लगेगी, तां आके आउणगे ते सुणनगे। ते जदों गुरु के चरणां विच मन टिक जावे, समझ लेना मन विच कोई जागृति कोई तब्दीली आ रही, ते जिन्हां नूं नहीं पई आउंदी, महाराज कहंदे ने, जिनके चित कठोर है से बहे ना सतगुर पास, वो गुरु के नेड़े बैठा ही नहीं जांदा उहनां कोल। ते जे कदे फस जाण आ जाण, फसे ही कहना चाहीदा, जे आ जाण ते फिर वो पासे मार दे वक्त कटदे ने, ओए वल छल कर झत कटदे, फिर जाए बैन कुल, क्योंकि उत्थे सच वरतदा। कुड़ियारा चित उदास, ओए वल छल कर झत कटदे, फिर जाए बहन कुड़ियारा पास, विच सच्चे कूड़ ना कढ़ी, मन वेखो कर निरदास। ते जे मन ना लगे बाणी विच, समझ लेना मन कठोर है, इनू नरम करना है, इनू किसे तरीके नाल बलबला के लियाउणा है गुरु की बाणी विच। पिखे नाद करन सुन पीना, हर जा सुनत आरस मन कीना, दिष्ट नाही रे बेखत अंधे, चोट जाए झूठे सब तंदे, अरदास करिए कहो नानक प्रभु बख्श करी जाए, कर कृपा मुझ साध संग दी जाए।

ਮਹਾਰਾਜ ਕਹਿੰਦੇ ਨੇ ਤਪਦਾ ਸੜਦਾ ਵੇਖਿਆ ਸੰਸਾਰ, ਕਿਸੇ ਨੂੰ ਚੈਨ ਨੀ, ਕਿਸੇ ਨੂੰ ਸ਼ਾਂਤੀ ਨੀ। ਇਸ ਕਰਕੇ ਜੀਵਨ ਪਦ ਨਿਰਵਾਣ ਇੱਕੋ ਸਿਮਰੀਏ, ਨਾ ਸਿਮਰੀਏ ਤਾਂ ਡਿੱਠਾ ਸਭ ਸੰਸਾਰ, ਤੂੰ ਸੁਖ ਨਾ ਨਾਮ ਬਿਨ, ਕਿਉਂਕਿ ਦੂਜੀ ਨਾ ਹੀ ਜਾਏ ਕਿਨ ਵਿਧ ਧੀਰੀਏ, ਹੋਰ ਕੋਈ ਤਰੀਕਾ ਹੀ ਨੀ ਧੀਰਜ ਆਉਣ ਦਾ, ਸ਼ਾਂਤੀ ਆਉਣ ਦਾ। ਇਹ ਵੀ ਦੱਸਦੇ ਨੇ ਕਿ ਨਾਮ ਨਾ ਜਪਿਆ ਜੀਵਨ ਐਵੇਂ ਤੁਰ ਜਾਏਗਾ, ਤਨ ਤਨ ਹੋਸੀ ਛਾਰ, ਜਾਣੇ ਕੋਏ ਜਾਣ ਤੇ ਜਿਹੜੇ ਪਾਸੇ ਲੱਗਾ ਹੈ, ਰੰਗ ਰੂਪ ਰਸ ਬਾਦ ਕੇ ਕਰੇ ਪ੍ਰਾਣੀਆਂ, ਤੇ ਜਿਹੜਾ ਭੁਲਿਆ ਰਹਿ ਗਿਆ ਇਸ ਪਾਸੇ ਉਹਨੂੰ ਸ਼ਾਂਤੀ ਨਹੀਂ, ਜਿਸ ਭੁਲਾਏ ਆਪ ਤਿਸ ਕੱਲ ਨੀ ਜਾਣੀਆਂ। ਭਾਗਾਂ ਵਾਲੇ ਨੇ ਰੰਗ ਰਤੇ ਨਿਰਵਾਣ ਸੱਚਾ ਗਾਵਹੀ, ਤੇ ਕਹਿੰਦੇ ਨੇ ਮੈਂ ਤਾਂ ਆਪ ਤੇਰੀ ਸ਼ਰਨ ਹਾਂ,

ਉਸੇ ਦੇ ਜੀਵਨ ਨੂੰ ਉਜਲਾ ਕਰ ਦੇਵੇ। ਜੀਵਤ ਜੀਵਤ ਜੀਵਤ ਰਹੋ ਕਿ ਐ ਗੁਰੂ ਦੇ ਪਿਆਰ ਵਾਲੇ ਗੁਰੂ ਕੇ ਲਾਲ, ਰਾਮ ਦੇ ਨਾਮ ਦੀ ਰਸਾਇਣ ਜੋ ਇਹ ਅੰਮ੍ਰਿਤ ਹੈ,

ਜਾਪ ਹਰੀ ਹਰੀ ਹਰੀ ਹਰੀ ਦਾ ਜਾਪ ਕਰਦੇ ਹੋਏ ਆਪਣਾ ਸਮਾਂ ਸਫਲਾ ਕਰੋ ਤਾਂ ਜੋ ਸਦਾ ਦਾ ਜੀਵਨ ਸਥਿਰ ਜੀਵਨ ਤੈਨੂੰ ਪ੍ਰਾਪਤ ਹੋਵੇ ਜੋ ਸਦਾ ਲਈ ਖੇੜੇ ਤੇ ਖੁਸ਼ੀਆਂ ਤੈਨੂੰ ਬਖਸ਼ਦਾ ਰਹੇ। ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਬਦ ਰਾਹੀਂ ਅਸੀਸ ਗੁਰਸਿੱਖ ਨੂੰ।

ਇਹ ਸ਼ਬਦ ਅਕਾਲ ਉਸਤਤ ਵਿੱਚ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਚਾਰਿਆ ਹੋਇਆ। ਵਿਸ਼ਵ ਦੇ ਵਿੱਚ ਇਹ ਪਹਿਲੇ ਆਗੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਏ ਹਨ ਜਿਨ੍ਹਾਂ ਨੇ ਮੰਦਰ, ਮਸੀਤ, ਪੂਜਾ ਔਰ ਨਿਵਾਜ ਨੂੰ

ਕੁਝ ਲੋਕ ਕਹਿੰਦੇ ਨੇ ਕਿ ਸਿੱਖ ਧਰਮ ਵੱਖਵਾਦੀ ਹੈ, ਪਰ ਸਿੱਖ ਧਰਮ ਵੱਖਵਾਦੀ ਨਹੀਂ। ਇਹ ਸਿੱਖ ਧਰਮ ਦਾ ਹੀ ਉਪਦੇਸ਼ ਹੈ। ਧਰਮ ਦੇ ਨਾਂ ਤੇ ਲੜਨ ਵਾਲਿਓ ਸੁਣੋ,

ਔਰ ਇਹਨਾਂ ਚੀਜ਼ਾਂ ਦਾ ਅਸਰ ਇਨਸਾਨ ਤੇ ਹੁੰਦਾ। ਪਰ ਸਤਿਗੁਰੂ ਜੀ ਕਹਿੰਦੇ ਨੇ ਅਗਰ ਆਪਾਂ ਮਨ ਵਿਚ ਵਿਚਾਰ ਕਰੀਏ ਤੇ ਸਾਨੂੰ ਕਿਸੇ ਵਿਚ ਫਰਕ ਨਜ਼ਰ ਨਹੀਂ।

ਇਹ ਝਗੜੇ ਉੱਠਦੇ ਹਨ ਤਾਂ ਵੱਖ ਵੱਖ ਫਿਰਕਿਆਂ ਦੇ ਲੋਕ ਇੱਕ ਦੂਸਰੇ ਨੂੰ ਮਾਰਨ ਵਾਸਤੇ ਤਿਆਰ ਹੋ ਜਾਂਦੇ, ਘਰ ਸਾੜ ਦਿੱਤੇ ਜਾਂਦੇ, ਕਾਰੋਬਾਰ ਲੁੱਟ ਲਏ ਜਾਂਦੇ ਹਨ। ਇੱਕ ਇਨਸਾਨ ਦੂਸਰੇ ਇਨਸਾਨ ਨੂੰ ਮਾਰਦਾ ਹੈ, ਪਰ ਮਾਰਨ ਵਾਲਾ ਇਹ ਨਹੀਂ ਸੋਚਦਾ ਜਿਹਨੂੰ ਮੈਂ ਮਾਰ ਰਿਹਾ ਕਿ ਇਹਦੇ ਵਿੱਚ ਖੁਦਾ, ਇਹਦੇ ਵਿੱਚ ਵਾਹਿਗੁਰੂ, ਇਹਦੇ ਵਿੱਚ ਰਾਮ ਨੇ। ਕਮਾਲ ਦੀ ਗੱਲ ਇਹ ਹੈ, ਅਸੀਂ ਲੋਕ ਧਰਮ ਦੇ ਨਾਂ ਤੇ ਲੜਦੇ ਤੇ ਹਾਂ, ਪਰ ਧਰਮ ਨੂੰ ਸਮਝ ਨਹੀਂ ਸਕੇ। ਜਿਸ ਬੰਦੇ ਨੂੰ ਕੋਈ ਮਾਰਦਾ ਹੈ ਕਿ ਉਹਦੇ ਵਿੱਚ ਅੱਲਾ ਦੀ, ਰਾਮ ਦੀ, ਵਾਹਿਗੁਰੂ ਦੀ ਜੋਤ ਨਹੀਂ। ਜੇ ਉਹਦੇ ਵਿੱਚ ਜੋਤ ਹੈ ਤਾਂ ਫਿਰ ਸੋਚੋ, ਇਹ ਜਿਹੜਾ ਸਰੀਰ ਹੈ ਇਹ ਵੀ ਰੱਬ ਦਾ ਘਰ ਹੈ, ਕਿ ਆਪਾਂ ਇਹ ਰੱਬ ਦਾ ਨਿਰਾਦਰ ਨਹੀਂ ਕਰਦੇ। ਉਹਦੇ ਬਣਾਏ ਹੋਏ ਇਨਸਾਨ ਨੂੰ ਮਾਰ ਕੇ ਤੇ ਫਿਰ ਸਮਝਦੇ ਹਾਂ ਕਿ ਅਸੀਂ ਰੱਬ ਦੀ ਪ੍ਰਾਪਤੀ ਕਰ ਲਵਾਂਗੇ। ਨਹੀਂ, ਗੁਰੂ ਗੋਬਿੰਦ

ਅੱਜ ਦੇ ਨਹੀਂ ਸਦੀਆਂ ਤੋਂ ਚੱਲੇ ਆ ਰਹੇ ਹਨ। ਕਿਉਂ? ਕੁਝ ਲੋਕ ਧਰਮੀ ਅਖਵਾਉਂਦੇ ਹਨ ਪਰ ਧਰਮੀ ਹੁੰਦੇ ਨਹੀਂ। ਧਰਮੀ ਇਨਸਾਨ ਕਦੇ ਕਿਸੇ ਤੇ ਜ਼ੁਲਮ ਨਹੀਂ ਕਰਦਾ। ਧਰਮੀ ਇਨਸਾਨ ਕਿਸੇ ਦਾ ਨਿਰਾਦਰ ਨਹੀਂ ਕਰਦਾ। ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਬਿਆਨ ਕਰਦੇ ਹਨ ਕਿ ਇਹ ਦੇਖੋ ਸੱਚ ਨੂੰ ਛੱਡ ਕੇ ਲੋਕ ਕਿਸ ਤਰ੍ਹਾਂ ਆਪਸ ਵਿੱਚ ਲੜਦੇ ਮਰਦੇ ਹਨ। ਭਾਈ ਸਾਹਿਬ ਜੀ ਬਿਆਨ ਕਰਦੇ ਨੇ,

ਮਨ ਵਿੱਚ ਬਖੀਲੀ ਹੋਵੇ, ਨਫ਼ਰਤ ਹੋਵੇ ਤੇ ਫਿਰ ਮਨ ਵਿੱਚ ਪਿਆਰ ਨਹੀਂ ਹੁੰਦਾ। ਤੇ ਸਾਹਿਬ ਜੀ ਬਾਣੀ ਦੁਆਰਾ ਵੀ ਇਹੋ ਸਮਝਾਉਂਦੇ ਨੇ ਕਿ ਮਨਾਂ ਵਿੱਚੋਂ ਜੇ ਨਫ਼ਰਤ

ਤਿਲਕ ਜੰਜੂ ਹਿੰਦੂ ਅਪਣਾਉਂਦੇ ਹਨ। ਇਹਨਾਂ ਸਾਰੀਆਂ ਗੱਲਾਂ ਦਾ ਮਕਸਦ ਭਾਈ ਗੁਰਦਾਸ ਜੀ ਨੇ ਇੱਕੋ ਹੀ ਕੱਢਿਆ। ਰਾਹ ਵੱਖ ਨੇ, ਕੋਈ ਗੰਗਾ ਕੋਈ ਬਨਾਰਸ ਜਾਂਦਾ ਹੈ, ਕੋਈ ਮੱਕਾ ਕਾਬਾ ਪੂਜਦਾ ਹੈ, ਕੋਈ ਸੁੰਨਤ ਕਰਦਾ ਹੈ, ਕੋਈ ਤਿਲਕ ਔਰ ਜੰਜੂ ਦਾ ਪਹਿਨਣ ਵਾਲਾ ਹੈ,

ਭਾਈ ਸਾਹਿਬ ਜੀ ਕਹਿ ਰਹੇ ਹਾਂ, ਰਾਮ ਰਹੀਮ ਕਹਾਏ ਇੱਕ ਨਾਮ। ਹਿੰਦੂ ਰਾਮ ਕਹਿੰਦਾ, ਮੁਸਲਮਾਨ ਰਹੀਮ ਕਹਿੰਦਾ, ਰਾਮ ਰਹੀਮ ਕਹਾਏ ਦੇ ਇੱਕ ਨਾਮ। ਪਰਮੇਸ਼ਰ ਇੱਕ ਹੈ, ਉਹਦੇ ਨਾਮ ਕਈ ਨੇ। ਹਿੰਦੂ ਰਾਮ ਕਹਿ ਰਿਹਾ, ਮੁਸਲਮਾਨ ਰਹੀਮ ਕਹਿ ਰਿਹਾ, ਪਰ ਉਹ ਇੱਕ ਹੈ। ਦੋਏ ਰਾਹ ਭੁਲਾਣੇ, ਪਰ ਦੇਖੋ ਇਹ ਦੋਨੋਂ ਕਿਵੇਂ ਸੱਚ ਦਾ ਰਾਹ ਭੁੱਲ ਗਏ ਨੇ, ਔਰ ਪਰਮੇਸ਼ਰ ਦੇ ਨਾਮ ਤੇ ਇੱਕ ਦੂਸਰੇ ਨਾਲ ਝਗੜਾ ਪੈ ਕਰਦੇ ਨੇ।

ਹੱਥਾਂ ਚ ਛੱਡ ਦਿੱਤਾ। ਅੱਲਾ ਦੇ ਆਰਾਮ ਦੇ ਨਾਮ ਨੂੰ ਸਮਝਿਆ ਨਹੀਂ, ਝਗੜੇ ਪਾ ਲਏ ਔਰ ਜਿਹੜਾ ਇਹ ਜਨਮ ਮਿਲਿਆ ਝਗੜਿਆਂ ਵਿੱਚ ਗਵਾ ਲਿਆ ਔਰ ਆਵਾਗੌਣ ਦਾ ਚੱਕਰ ਜਿਹੜਾ ਇਹ ਉਸੇ ਤਰ੍ਹਾਂ ਹੀ

ਕੁਝ ਜ਼ਾਲਮ ਬਾਦਸ਼ਾਹ ਜਿਨ੍ਹਾਂ ਨੂੰ ਸਮਝ ਨਹੀਂ ਸੀ ਕਿ ਮੰਦਿਰ ਵਿਚ ਵੀ ਰੱਬ ਹੈ, ਮਸੀਤ ਵਿਚ ਵੀ ਰੱਬ ਹੈ। ਠਾਕੁਰ ਦੁਆਰੇ ਮੰਦਿਰ ਨੂੰ ਕਹਿੰਦੇ, ਉਹ ਮੰਦਿਰ ਢਾ ਕੇ ਮਸੀਤਾਂ ਬਣਾਉਂਦੇ ਰਹੇ ਨੇ, ਪਰ ਜਿਹੜੇ ਸੱਚੇ ਮੁਸਲਮਾਨ ਜਿਹੜੇ ਸਮਝਦੇ ਸਨ ਕਿ ਸਾਰਿਆਂ ਵਿਚ ਖੁਦਾ ਹੈ, ਉਹ ਵਿਰੋਧ ਵੀ ਕਰਦੇ ਰਹੇ।

ਜਿਹੜੇ ਜ਼ਾਲਮ ਕੋਲ ਸ਼ਕਤੀ ਆ ਜਾਏ ਉਹ ਫਿਰ ਗਰੀਬਾਂ ਤੇ ਜ਼ੁਲਮ ਕਰਦੇ ਹਨ। ਮਾਰਨ ਗਊ ਗਰੀਬ ਨੂੰ ਧਰਤੀ ਉਪਰ ਪਾਪ ਬਿਥਾਰਾ ਔਰ ਧਰਤੀ ਤੇ ਇਤਨੇ ਪਾਪ ਹੋ ਗਏ, ਇਤਨੇ ਪਾਪ ਕਿ ਸੱਚ ਲੱਭਦਾ ਨਹੀਂ ਸੀ। ਰਾਜੇ ਜ਼ੁਲਮੀ ਹੋ ਗਏ, ਵਜ਼ੀਰ ਪਾਪ ਕਮਾਣ ਲੱਗ ਪਏ, ਆਪਣੇ ਭਲੇ ਵਾਸਤੇ ਆਪਣੇ ਫਾਇਦੇ ਵਾਸਤੇ ਲੋਕਾਂ ਨੂੰ ਲੜਾਉਣਾ, ਲੋਕਾਂ ਦਾ ਨਾਸ ਕਰਾਉਣਾ ਔਰ ਆਪ ਖੁਸ਼ ਹੋਣਾ। ਭਾਈ ਸਾਹਿਬ ਜੀ ਕਹਿ ਰਹੇ ਨੇ

ਇਹਨਾਂ ਨੇ ਆਪਣਾ ਕੀ ਕੰਮ ਬਣਾ ਲਿਆ, ਰਾਜ ਭਾਗ ਮਿਲ ਗਿਆ, ਲੋਕਾਂ ਨੂੰ ਆਪਸ ਵਿਚ ਲੜਾਣਾ, ਔਰ ਜਦ ਵੀ ਪਤਾ ਲੱਗਣਾ ਕਿਧਰੇ ਸੋਹਣੀ ਔਰਤ ਹੈ, ਉਸ ਨੂੰ ਹਥਿਆਉਣ ਵਾਸਤੇ ਹਜ਼ਾਰਾਂ ਬੰਦਿਆਂ ਨੂੰ ਲੜਾਈ ਦੇ ਮੈਦਾਨ ਵਿਚ ਮਰਵਾ ਦੇਣ। ਰਾਜਿਆਂ ਦਾ, ਵਜ਼ੀਰਾਂ ਦਾ, ਨਵਾਬਾਂ ਦਾ ਇਹ ਕੰਮ ਰਹਿ ਗਿਆ, ਔਰਤਾਂ ਵਾਸਤੇ ਲੜਾਈ ਝਗੜੇ, ਹਜ਼ਾਰਾਂ ਲੋਕਾਂ

ਤੇ ਫਿਰ ਕਹਿਣਾ ਕਿ ਮੈਂ ਧਰਮੀ ਹੋ ਗਿਆ। ਨਹੀਂ, ਭਾਈ ਸਾਹਿਬ ਜੀ ਕਹਿ ਰਹੇ ਨੇ ਕਿ ਦੇਖੋ ਇਹਨਾਂ ਰਾਜਿਆਂ ਮਹਾਰਾਜਿਆਂ ਦਾ ਵਜ਼ੀਰਾਂ ਦਾ ਕੀ ਕੰਮ ਬਣ ਗਿਆ।

ਸਾਰੀਆਂ ਪੌੜੀਆਂ ਦਾ ਮਕਸਦ, ਇਸ ਉਪਦੇਸ਼ ਦਾ ਮਕਸਦ ਕਿ ਜਿਹੜੇ ਲੋਕ ਆਪਣੇ ਧਰਮ ਨੂੰ ਠੀਕ ਸਮਝ ਕੇ ਦੂਸਰੇ ਧਰਮ ਔਰ ਦੂਸਰੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਹਨ, ਉਹ ਆਪਣੇ ਧਰਮ ਦਾ ਵੀ

ਬੇਹੁਰਾ ਮਸੀਤ ਸੋਈ ਹੋ ਜਾਓ ਨਿਵਾਜੂ ਹੀ ਇਹ ਮੰਦਰ ਮਸੀਤ ਗੁਰਦੁਆਰੇ ਰੱਬ ਦਾ ਘਰ ਹਨ ਇਹਨਾਂ ਦਾ ਅਪਮਾਨ ਕਰਨਾ ਠੀਕ ਨਹੀਂ ਕਿਉਂਕਿ ਇੱਕ ਪਾਸੇ ਆਪਾਂ ਕਹਿੰਦੇ ਹਾਂ ਮੰਦਰ ਮਸੀਤ ਗੁਰਦੁਆਰਾ ਇਹ ਰੱਬ ਦਾ ਵਾਹਿਗੁਰੂ ਦਾ ਰਾਮ ਦਾ ਘਰ ਹੈ ਭਗਵਾਨ ਦਾ ਘਰ ਹੈ ਪਰ ਇਨਸਾਨ ਅੱਜ ਦਾ ਕਿਹੋ ਜਿਹਾ ਹੋ ਗਿਆ ਹੈ ਇੱਕ ਪਾਸੇ ਕਹਿੰਦੇ ਉਹ ਰੱਬ ਦਾ ਘਰ ਹੈ ਜਦ ਝਗੜੇ ਆਪਸ ਦੇ ਹੋਣ ਤੇ ਫਿਰ ਇਨਸਾਨ ਜਿਹੜਾ ਹੈ ਉਹ ਇਸ ਪਾਸੇ ਤੁਰ ਪੈਂਦਾ ਹੈ ਕਿ ਧਾਰਮਿਕ ਸਥਾਨ ਵੀ ਸਾੜਨ ਤੋਂ ਉਹ ਗੁਰੇਜ ਨਹੀਂ ਕਰਦਾ ਜਿਹੜੇ ਲੋਕ ਧਾਰਮਿਕ ਸਥਾਨਾਂ ਦਾ ਅਪਮਾਨ ਕਰਦੇ ਹਨ ਕਿ ਉਹ ਆਪਣੇ ਧਰਮ ਦੇ ਨਾਲ ਇਨਸਾਫ ਕਰਦੇ ਹਨ ਕਿ ਉਹ ਜਿਸ ਰੱਬ ਦੇ ਨਾਲ ਪਿਆਰ ਕਰਦੇ ਹਨ ਆਪਣੇ ਮਨ ਕੋਲੋਂ ਪੁੱਛਣ ਕਿ ਮੇਰੇ ਇਸ ਕੰਮ ਤੇ ਮੇਰਾ ਰੱਬ ਮੇਰਾ ਪਰਮੇਸ਼ਰ ਖੁਸ਼ ਹੋ ਰਿਹਾ ਆਪਣੇ ਮਨ ਦੇ ਨਾਲ ਵਿਚਾਰ ਕਰੋ ਤੇ ਇਸ ਦਾ ਜਵਾਬ ਖੁਦ ਮਿਲ ਜਾਏਗਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਨੂੰ ਰੱਬ ਤੋਂ ਭੁੱਲਿਆ ਨੇ ਸਾੜਿਆ। ਕੀ ਇਹ ਕੰਮ ਕਿਸੇ ਧਰਮੀ ਦਾ ਹੋ ਸਕਦਾ ਹੈ? ਨਹੀਂ, ਇਹ ਕੰਮ ਕਿਸੇ ਧਰਮੀ ਦਾ ਨਹੀਂ, ਕਿਉਂਕਿ ਧਾਰਮਿਕ ਗ੍ਰੰਥ ਸਭ ਦੇ ਸਾਂਝੇ ਹੁੰਦੇ ਹਨ। ਜਿਹੜੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਨਹੀਂ ਕਰ ਸਕਦੇ, ਉਹਨਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਸੱਚ ਜਾਣਨਾ ਉਹ ਆਪਣੇ ਇਸ਼ਟ ਦਾ ਅਪਮਾਨ ਕਰਦੇ ਹਨ। ਕਿਉਂਕਿ ਧਾਰਮਿਕ ਗ੍ਰੰਥ ਕੋਈ ਵੀ ਹੈ, ਉਹ ਸੱਚ ਦਾ ਉਪਦੇਸ਼ ਕਰਦਾ ਹੈ, ਤੇ ਅਪਮਾਨ ਉਹੀ ਕਰਦਾ ਹੈ ਜਿਹੜਾ ਸੱਚ ਨੂੰ ਸਹਾਰ ਨਹੀਂ ਸਕਦਾ, ਜਿਹੜਾ ਸੱਚ ਤੋਂ ਦੂਰ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹੋ ਹੀ ਉਪਦੇਸ਼ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਐਸਾ ਉਪਦੇਸ਼, ਕਿਉਂਕਿ ਇਹ ਇੱਕ ਹਕੀਕਤ ਹੈ, ਮੁਸਲਮਾਨ ਕਹਿੰਦਾ ਰਿਹਾ ਹਿੰਦੂ ਕਾਫਰ ਹੈ, ਕਾਫਰ ਔਰ ਹਿੰਦੂ ਕਹਿੰਦਾ ਰਿਹਾ ਮੁਸਲਮਾਨ ਮਲੇਸ਼ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਮਾੜਾ ਉਹ ਹੈ ਜਿਹਦੇ ਕਰਮ ਮਾੜੇ, ਨੀਚ ਉਹ ਹੈ ਜਿਹਦੇ ਕੰਮ ਨੀਚਾਂ ਵਾਲੇ। ਔਰ ਗੁਰੂ ਘਰ ਦੇ ਵਿੱਚ ਇਹ ਉਪਦੇਸ਼ ਹੈ ਕਿ ਹਿੰਦੂ ਔਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ। ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਪਦੇਸ਼ ਕਰਦੇ ਹਨ ਕਿ ਮੁਸਲਮਾਨ ਨਾਮ ਬੜਾ ਪਵਿੱਤਰ ਹੈ, ਬੜਾ ਪਾਕ ਹੈ, ਪਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ।

ਜਿਹੜਾ ਦਾਨ ਪੁੰਨ ਕਰੇ। ਮੁਸਲਮਾਨ ਉਹ ਜਿਹੜਾ ਆਪਣੇ ਅੱਲਾ ਕੋਲੋਂ ਸਾਰਿਆਂ ਵਾਸਤੇ ਮਿਹਰ ਮੰਗੇ, ਸਾਰਿਆਂ ਵਾਸਤੇ ਰੱਬ ਕੋਲੋਂ ਦੁਆ ਮੰਗੇ। ਤੇ ਸਾਹਿਬ ਜੀ ਕਹਿੰਦੇ ਨੇ ਸਰਬ ਜੀਆ ਮੈਂ ਰਹਿਮਤ ਹੋਏ ਤਾਂ ਮੁਸਲਮਾਨ ਕਹਾਵੇ, ਜਿਹੜਾ ਸਾਰਿਆਂ ਕੋਲੋਂ ਪਿਆਰ ਮੰਗੇ, ਸਾਰਿਆਂ ਨੂੰ ਪਿਆਰ ਦੇਵੇ, ਔਰ ਜਿਹੜਾ ਅੱਲਾ ਕੋਲੋਂ ਵੀ ਸਾਰਿਆਂ ਵਾਸਤੇ ਮਿਹਰ ਮੰਗੇ। ਸਾਹਿਬ ਜੀ ਕਹਿੰਦੇ ਨੇ

ਗੁਰਬਾਣੀ ਦਾ ਆਪਣੇ ਧਰਮ ਚ ਪੱਕੇ ਰਹੋ। ਤੁਸੀਂ ਜਿਸ ਧਰਮ ਨੂੰ ਵੀ ਮੰਨਦੇ ਹੋ, ਪਰ ਅਸਲ ਵਿੱਚ ਧਰਮ ਹੀ ਉਹ ਹੈ ਜਿਹੜਾ ਸਭ ਨਾਲ ਪਿਆਰ ਕਰੇ, ਕਿਉਂਕਿ ਧਰਮੀ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦਾ। ਗੁਰੂ ਘਰ ਵਿੱਚ ਸਿੱਖ ਧਰਮ ਵਿੱਚ ਅਣਖ ਨਾਲ ਜਿਉਣਾ, ਧਰਮ ਦੀ ਕਿਰਤ ਕਰਨੀ,

ਉਸ ਵੇਲੇ ਵੀ ਸਨ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਵੇਲੇ ਮੁਲਤਾਨ ਦੇਸ਼ ਗਏ ਪੀਰਾਂ ਫਕੀਰਾਂ ਦੇ ਨਾਲ ਗਿਆਨ ਚਰਚਾ ਹੋਈ ਪੀਰਾਂ ਫਕੀਰਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਏ ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਧੰਨ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਹੈ ਬਾਬਾ ਨਾਨਕ ਤੂੰ ਸਾਰਿਆਂ ਦਾ ਸਾਂਝਾ ਤੈਨੂੰ ਮੁਸਲਮਾਨ ਵੀ ਮੰਨਦੇ ਨੇ ਤੈਨੂੰ ਹਿੰਦੂ ਵੀ ਮੰਨਦੇ ਨੇ ਪਰ ਸਾਨੂੰ ਇੱਕ ਗੱਲ ਦਾ ਜਵਾਬ ਦੇ

ਤੇ ਜਿਹਦੇ ਨਾਂ ਤੇ ਝਗੜਦੇ ਨੇ। ਭਾਈ ਸਾਹਿਬ ਜੀ ਕਹਿ ਰਹੇ ਨੇ, ਧੰਨ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀਤਾ, ਜਿਹਦੇ ਨਾਂ ਤੇ ਝਗੜਦੇ ਹੋ ਰਾਮ ਔਰ ਰਹੀਮ ਦੇ ਨਾਂ ਤੇ, ਉਹ ਤੇ ਇੱਕ ਜਗ੍ਹਾ ਖੜੇ ਨੇ, ਤੇ ਤੁਸੀਂ ਕਿਉਂ ਲੜਦੇ ਹੋ?

ਪਈ ਹੈ। ਇਹ ਭੁੱਲੀ ਹੋਈ ਦੁਨੀਆ ਰੱਬ ਨੂੰ ਸਮਝ ਨਹੀਂ ਸਕੀ, ਕਿਉਂਕਿ ਰੱਬ ਦਾ ਨਾਮ ਭੁੱਲਣਾ ਦਾ ਥੋੜੀ ਹੈ, ਉਹ ਤੇ ਇਨਸਾਨ ਨੂੰ

ਇਹਨਾਂ ਝਗੜਿਆਂ ਨੂੰ ਦੇਖ ਕੇ ਕਿ ਮਸੀਤ ਵਿਚ ਗੈਰ ਮੁਸਲਮਾਨ ਨਹੀਂ ਜਾ ਸਕਦਾ, ਮੰਦਿਰ ਵਿਚ ਕੋਈ ਨੀਵੀਂ ਜਾਤ ਦਾ ਨਹੀਂ ਜਾ ਸਕਦਾ। ਤੇ ਗੁਰੂ ਨਾਨਕ ਸਾਹਿਬ ਨੇ ਇਕ ਇਹੋ ਜਿਹੇ ਧਰਮ ਦੀ ਨੀਂਹ ਰੱਖੀ

ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ। ਸਿੱਖ ਦਾ ਮਤਲਬ ਸਿੱਖਿਆ ਲੈਣ ਵਾਲਾ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ। ਇੱਕ ਇਹੋ ਜਿਹਾ ਇਹ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਨੇ ਚਲਾਇਆ ਕਿ ਜਿਹਦੇ ਵਿੱਚ ਜਾਤ ਪਾਤ ਦਾ ਕੋਈ ਸਵਾਲ ਨਹੀਂ। ਇਸੇ ਵਾਸਤੇ ਜਦ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਔਰ ਹਰਿਮੰਦਰ ਸਾਹਿਬ ਜਿਸ ਨੂੰ ਲੋਕ ਗੋਲਡਨ ਟੈਂਪਲ ਕਰਕੇ ਯਾਦ ਕਰਦੇ ਹਨ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਉਹਦੇ ਚਾਰ ਦਰਵਾਜ਼ੇ ਰੱਖੇ। ਚਾਰ ਦਰਵਾਜ਼ੇ ਰੱਖਣ ਦਾ ਇੱਕ ਮਕਸਦ ਸੀ ਕਿਉਂਕਿ ਚਾਰ ਵਰਨ ਹਨ, ਚਾਰ ਵਰਨਾਂ ਦੇ ਲੋਕ ਇਸ ਅਸਥਾਨ ਤੇ ਆ ਸਕਦੇ ਹਨ। ਔਰ ਨਾਮ ਵੀ ਰੱਖਿਆ ਹਰ ਮੰਦਰ, ਹਰੀ ਦਾ ਮੰਦਰ, ਅਕਾਲ ਪੁਰਖ ਦਾ ਅਸਥਾਨ, ਪਰਮੇਸ਼ਰ ਦਾ ਘਰ। ਇੱਥੇ ਹਿੰਦੂ ਵੀ ਆ ਸਕਦਾ, ਇੱਥੇ ਮੁਸਲਮਾਨ ਵੀ, ਇੱਥੇ ਈਸਾਈ ਵੀ, ਇੱਥੇ ਕਿਸੇ ਨੂੰ ਰੋਕ ਟੋਕ ਨਹੀਂ। ਦਰਵਾਜ਼ੇ ਚਾਰ ਪਰ ਰਸਤਾ ਇੱਕ ਰੱਖਿਆ, ਇਹ ਗੱਲ ਧਿਆਨ ਦੇਣ ਵਾਲੀ। ਗੁਰੂ ਸਾਹਿਬਾਂ ਨੇ ਦਰਵਾਜ਼ੇ ਚਾਰ ਰੱਖੇ ਪਰ ਰਸਤਾ ਇੱਕ ਰੱਖਿਆ। ਰਸਤਾ ਇੱਕ ਇਸ ਵਾਸਤੇ ਰੱਖਿਆ, ਆਓ ਭਾਈ ਚਾਰ ਵਰਨਾ ਦੇ ਲੋਕੋ, ਆਓਗੇ ਵੱਖ ਵੱਖ ਰਾਹਾਂ ਤੋਂ, ਵੱਖ ਵੱਖ ਜਾਤਾਂ ਦੇ, ਵੱਖ ਵੱਖ ਨਸਲਾਂ ਦੇ ਲੋਕੋ ਆਓ, ਪਰ ਜੇ ਹਰਿਮੰਦਰ ਦੇ ਅੰਦਰ ਜਾਣਾ ਹੈ ਤੇ ਤੁਹਾਨੂੰ ਇੱਕ ਹੋ ਕੇ ਜਾਣਾ ਪਵੇਗਾ, ਇੱਕ ਰਾਹ ਤੋਂ ਜਾਣਾ ਪਵੇਗਾ ਤਾਂ ਕਿ ਤੁਹਾਡੇ ਵਖੇਵੇਂ ਖਤਮ ਹੋ ਜਾਣ। ਇਸੇ ਵਾਸਤੇ ਗੁਰੂ ਸਾਹਿਬਾਂ ਨੇ ਇਹ ਖਾਲਸਾ ਪੰਥ ਵੀ ਸਾਜਿਆ ਕਿ ਲੋਕ ਜਾਤਾਂ ਪਾਤਾਂ ਵਿੱਚ ਊਚ ਨੀਚ ਵਿੱਚ ਵੰਡੇ ਗਏ ਹਨ। ਅੰਮ੍ਰਿਤ ਛਕਾ ਕੇ ਇਹ ਉਪਦੇਸ਼ ਕੀਤਾ ਕਿ ਜਿਹਨੇ ਅੰਮ੍ਰਿਤ ਛਕ ਲਿਆ ਇਹਦੀ ਹੁਣ ਕੋਈ ਜਾਤ ਨਹੀਂ, ਇਹ ਹੁਣ ਕਿਸੇ ਊਚ ਨੀਚ ਵਿੱਚ ਨਹੀਂ, ਤੇ ਨਾਮ ਦੇ ਦਿੱਤਾ ਖਾਲਸਾ। ਔਰ ਇਹ ਯਾਦ ਰੱਖਣਾ, ਖਾਲਸਾ ਕੋਈ ਜਾਤ ਨਹੀਂ, ਖਾਲਸੇ ਦਾ ਮਤਲਬ ਹੈ ਖਾਲਸ। ਤੇ ਖਾਲਸਾ ਕੌਣ ਹੈ? ਸਾਹਿਬ ਜੀ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਪਰ ਖਾਲਸਾ ਉਹ ਹੈ ਜਿਹਦੇ ਵਿੱਚ ਨਾ ਵੈਰ ਵਿਰੋਧ ਹੈ, ਨਾ ਕੋਈ ਵਿਕਾਰ ਹੈ, ਜਿਹੜਾ ਰੱਬ ਨਾਲ ਜੁੜਿਆ ਹੋਇਆ ਉਹ ਖਾਲਸਾ, ਨਾ ਕੋਈ ਰੱਬ ਦੀ ਜਾਤ, ਨਾ ਕੋਈ ਖਾਲਸੇ ਦੀ ਜਾਤ। ਔਰ ਇਹ ਉਪਦੇਸ਼ ਸਾਰਿਆਂ ਵਾਸਤੇ ਹੈ ਕਿ ਆਓ ਭਾਈ ਅਸੀਂ ਮਨਾਂ ਵਿੱਚੋਂ ਨਫ਼ਰਤ ਕੱਢੀਏ, ਦੁਬਧਾ ਭਾਵ ਦੂਰ ਕਰੀਏ, ਇੱਕ ਪਰਮੇਸ਼ਵਰ ਦੇ ਰਾਹ ਤੇ ਚੱਲੀਏ ਔਰ ਆਪਾਂ ਇੱਕ ਹੋਈਏ।

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਵੇਲੇ ਦਾ ਜ਼ਿਕਰ ਹੈ। ਇੱਕ ਮੁਸਲਮਾਨ ਫਕੀਰ ਭੇਖਨ ਸ਼ਾਹ ਪਟਨਾ ਸਾਹਿਬ ਦਰਸ਼ਨਾਂ ਵਾਸਤੇ ਆਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੀ ਉਮਰ ਹੈ। ਭੇਖਨ ਸ਼ਾਹ ਪਟਨਾ ਸਾਹਿਬ ਜਦ ਪਹੁੰਚਿਆ ਉਸਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਛੋਟੀ ਉਮਰ ਵਿੱਚ। ਪਰ ਮਨ ਵਿੱਚ ਇੱਕ ਸੋਚ ਪੂਰੀ ਕਿ ਇਹ ਰੱਬੀ ਨੂਰ ਹਿੰਦੂ ਮੁਸਲਮਾਨ ਵਿੱਚੋਂ ਕਿਸ ਦਾ ਪੱਖ ਪੂਰਦਾ ਹੈ। ਇਸ ਮੰਤਵ ਲਈ ਉਹਨਾਂ ਨੇ ਦੋ ਮਠਿਆਈ ਦੀਆਂ ਕੁਜੀਆਂ ਤੇ ਦੋ ਕੁਜਿਆਂ ਵਿੱਚ ਇੱਕ ਵਿੱਚ ਦੁੱਧ ਇੱਕ ਵਿੱਚ ਪਾਣੀ ਲਿਆ। ਮਠਿਆਈ ਦੀਆਂ ਕੁਜੀਆਂ ਤੋਂ ਭਾਵ ਉਹਨਾਂ ਦਾ ਧਰਮ ਸੀ ਤੇ ਪਾਣੀ ਵਾਲੇ ਕੁਜੇ ਦਾ ਅਰਥ ਉਹਨਾਂ ਮੁਸਲਮਾਨ ਧਰਿਆ ਸੀ ਤੇ ਦੁੱਧ ਵਾਲੇ ਨੂੰ ਹਿੰਦੂ ਮਿਥਿਆ ਸੀ। ਮੁਸਲਮਾਨ ਬੰਦਸ਼ ਤੇ ਸ਼ਰ੍ਹਾਂ ਨੂੰ ਹੀ ਧਰਮ ਸਮਝਦਾ ਹੈ ਅਤੇ ਪਾਣੀ ਬੰਦਸ਼ ਵਿੱਚ ਪੈ ਕੇ ਹੀ ਕੰਮ ਸਵਾਰਦਾ। ਹਿੰਦੂ ਚਿੱਟੇ ਕਰਮਾਂ ਤੇ ਜ਼ੋਰ ਦਿੰਦਾ ਹੈ ਅਤੇ ਚਟਿਆਈ ਦਾ ਚਿੰਨ ਦੁੱਧ ਹੀ ਹੈ। ਪਟਨਾ ਪੁੱਜ ਕੇ ਉਹਨਾਂ ਨੇ ਪਹਿਲਾਂ ਦੋਵੇਂ ਮਠਿਆਈ ਦੀਆਂ ਕੁਜੀਆਂ ਬਾਲਕ ਗੁਰੂ ਅੱਗੇ ਰੱਖੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਦੋਵੇਂ ਛੋਟੇ ਛੋਟੇ ਕੋਮਲ ਹੱਥ ਦੋਨਾਂ ਕੁਜੀਆਂ ਤੇ ਰੱਖ ਦਿੱਤੇ। ਫਿਰ ਜਦ ਭੇਖਨ ਸ਼ਾਹ ਨੇ ਪਾਣੀ ਤੇ ਦੁੱਧ ਦੇ ਭਰੇ ਹੋਏ ਕੁਜੇ ਅੱਗੇ ਕੀਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਛੋਟੇ ਛੋਟੇ ਚਰਨਾਂ ਦੇ ਨਾਲ ਦੋਵੇਂ ਹੀ ਕੁਜੇ ਡੋਲ ਦਿੱਤੇ। ਸਾਰੇ ਹੈਰਾਨ ਹੋ ਗਏ ਪਰ ਭੇਖਨ ਸ਼ਾਹ ਨੇ ਅੱਗੇ ਵੱਧ ਕੇ ਗੁਰੂ ਸਾਹਿਬਾਂ ਦੇ ਚਰਨ ਚੁੰਮ ਲਏ। ਪਰ ਭੇਖਨ ਸ਼ਾਹ ਨੇ ਫਿਰ ਇਹ ਸਾਰਾ ਭੇਦ ਲੋਕਾਂ ਸਾਹਮਣੇ ਖੋਲਿਆ ਕਿ ਇਹ ਗੁਰੂ ਕਿਸੇ ਇੱਕ ਦਾ ਨਹੀਂ, ਇਹ ਧਰਮ ਤਾਂ ਕੁਜਿਆਂ ਵਿੱਚੋਂ ਕੱਢਣ ਆਇਆ ਹੈ। ਧਰਮ ਦੀ ਇਹ ਬਦਕਿਸਮਤੀ ਹੈ ਕਿ ਉਸ ਨੂੰ ਕਿਸੇ ਨੇ ਮਸੀਤ ਤੇ ਮੰਦਰ ਤੋਂ ਬਾਹਰ ਨਹੀਂ ਕੱਢਿਆ। ਇਸ ਕਲਗੀ ਵਾਲੇ ਨੇ ਹਿੰਦੂ ਧਰਮ ਮੁਸਲਮਾਨ ਧਰਮ ਨਾਲੋਂ ਸਿਰਫ ਧਰਮ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਸਾਰੀ ਜ਼ਿੰਦਗੀ ਹੀ ਉਹਨਾਂ ਦੀ ਮੁਹਾਰਨੀ ਇਹ ਹੀ ਰਹੀ। ਉਹ ਪਹਿਲੇ ਵਿਸ਼ਵ ਆਗੂ ਸਨ ਜਿਨ੍ਹਾਂ ਮੰਦਰ ਤੇ ਮਸੀਤ ਪੂਜਾ ਤੇ ਨਿਵਾਜ ਨੂੰ ਇੱਕ ਕਰਕੇ ਜਾਣਨ ਦਾ ਉਪਦੇਸ਼ ਦਿੱਤਾ। ਅਕਾਲ ਉਸਤਤ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਪ੍ਰਸਿੱਧ ਸੋਈਆ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਦੇਹੁ ਰਾਮ ਮਸੀਤ ਸੋਈ ਪੂਜਾ ਉਹ ਨਿਵਾਜ ਉਹੀ। ਇਹ ਠੀਕ ਹੈ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਨਹੀਂ ਕੀਤੀ ਜਾਂਦੀ ਔਰ ਨਾ ਹੀ ਨਿਵਾਜ ਪੜ੍ਹੀ ਜਾਂਦੀ ਹੈ, ਪਰ ਫਿਰ ਵੀ ਦੇਖੋ ਆਮ ਹੁੰਦਾ ਹੈ ਦੋ ਲੜਦੇ ਹੋਣ ਤੇ ਤੀਸਰਾ ਬੰਦਾ ਤਮਾਸ਼ਾ ਦੇਖਦਾ। ਪਰ ਇਹ ਗੁਰੂ ਨਾਨਕ ਦਾ ਘਰ ਉਪਦੇਸ਼ ਦਿੰਦਾ ਹੈ ਕਿ ਭਾਈ ਕਿਉਂ ਰੱਬ ਦੇ ਨਾਂ ਤੇ ਲੜਦੇ ਹੋ, ਠੰਡੇ ਜਿਗਰੇ ਦੇ ਨਾਲ ਠੰਡੇ ਮਨ ਦੇ ਨਾਲ ਵਿਚਾਰ ਕਰੋ ਕਿ ਫਰਕ ਕੀ ਹੈ। ਇੱਕ ਨੇ ਪੂਜਾ ਕਰਨੀ ਹੈ, ਇੱਕ ਨੇ ਨਿਵਾਜ ਪੜ੍ਹਨੀ ਹੈ, ਇੱਕ ਨੇ ਵਾਹਿਗੁਰੂ ਕਹਿਣਾ ਹੈ, ਤੇ ਫਿਰ ਫਰਕ ਕੀ ਹੈ। ਨਾ ਵੱਖਰੇ ਹਨ, ਰਾਹ ਇੱਕ ਹੈ, ਮੰਜ਼ਿਲ ਇੱਕ ਹੈ, ਫਿਰ ਝਗੜਾ ਕਿਉਂ।

ਏਕੇ ਦੇਹੇ ਏਕੇ ਬਾਂਧ, ਇੱਕੋ ਵਰਗੀ ਅੱਖਾਂ, ਇੱਕੋ ਵਰਗਾ ਨੱਕ, ਇੱਕੋ ਵਰਗਾ ਸਰੀਰ, ਇੱਕੋ ਵਰਗੀ ਬੋਲੀ। ਇਨਸਾਨ ਦਾ ਸਰੀਰ ਹੱਡੀਆਂ ਮਾਸ ਦਾ ਬਣੇ, ਅੰਦਰ ਪਰਮੇਸ਼ਰ ਦੀ ਜੋਤ, ਅੱਲਾ ਦਾ ਨੂਰ ਕਹਿ ਲੋ, ਪਰਮੇਸ਼ਰ ਦੀ ਜੋਤ ਕਹਿ ਲੋ, ਵਾਹਿਗੁਰੂ ਦਾ ਨਿਵਾਸ ਕਰ ਲੋ। ਪਰ ਉਦੋਂ ਹੈਰਾਨਗੀ ਹੁੰਦੀ ਹੈ ਕਿ ਜਦ ਇਨਸਾਨ ਇਨਸਾਨੀਅਤ ਨੂੰ ਭੁੱਲ ਕੇ ਇੱਕ ਦੂਸਰੇ ਉੱਤੇ ਜ਼ੁਲਮ ਕਰਦਾ ਹੈ, ਤਾਕਤ ਮਿਲੇ ਤੇ ਤਾਕਤ ਨੂੰ ਭਲੇ ਪਾਸੇ ਲਾਣਾ ਚਾਹੀਦਾ ਹੈ। ਇਨਸਾਨ ਨੂੰ

ਸਿੰਘ ਜੀ ਮਹਾਰਾਜ ਦਾ ਸਿੱਖ ਪੰਥ ਸਾਜਣ ਦਾ ਮਕਸਦ ਅਣਖ ਨਾਲ ਜਿਉਣਾ, ਜ਼ੁਲਮ ਅੱਗੇ ਸਿਰ ਨਾ ਚੁਕਾਣਾ, ਜਾਤਾਂ ਪਾਤਾਂ ਊਚ ਨੀਚ ਦੇ ਬੰਧਨ ਤੋਂ ਉੱਤੇ ਉੱਠਣਾ ਔਰ ਸਰਬੱਤ ਦਾ ਭਲਾ ਮੰਗਣਾ। ਜਿੱਥੇ ਵੀ ਗੁਰਸਿੱਖ ਬੈਠਾ ਹੈ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ, ਉਹ ਜਦ ਵੀ ਅਰਦਾਸ ਕਰਦਾ ਹੈ ਤੇ ਅਰਦਾਸ ਦੇ ਅਖੀਰ ਵਿਚ ਇਹ ਕਵੇਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਆਓ ਫੇਰ

ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿੱਥੇ ਸਾਰਿਆਂ ਭਗਤਾਂ ਨੂੰ ਸਨਮਾਨਿਆ ਉੱਥੇ ਨਾਮਦੇਵ ਜੀ ਦਾ ਵੀ ਆਦਰ ਕੀਤਾ। ਨਾਮਦੇਵ ਜੀ ਪਵਿੱਤਰ ਬਾਣੀ ਦੁਆਰਾ ਮਾਲਕ ਦੇ ਚਰਨਾਂ ਚ ਅਰਦਾਸ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ, ਇਹ ਸੰਸਾਰ ਇੱਕ ਸਮੁੰਦਰ ਹੈ, ਇਹ ਸਮੁੰਦਰ ਵਿੱਚ ਕਹਿੰਦੇ ਨੇ ਜਦੋਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਤੇ 14 ਰਤਨ ਕੱਢੇ। ਸਮੁੰਦਰ ਵਿੱਚ ਬਹੁਤ ਕੀਮਤੀ ਨਾਯਾਬ ਤੋਹਫੇ ਨੇ, ਪਰ ਸਮੁੰਦਰ ਵਿੱਚ ਬੜੇ ਬੜੇ ਭਿਆਨਕ ਜਾਨਵਰ ਵੀ ਬੈਠੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਇੱਕ ਸਮੁੰਦਰ ਤਾਂ ਉਹ ਹੈ ਜਿਹਦੇ ਵਿੱਚ ਪਾਣੀ ਦਾ ਕੋਈ ਅਥਾਹ ਨਹੀਂ, ਤੇ ਇੱਕ ਸਮੁੰਦਰ ਇਹ ਸੰਸਾਰ ਹੈ। ਨਾਮਦੇਵ ਜੀ ਮਹਾਰਾਜ ਇਸ ਸੰਸਾਰ ਸਮੁੰਦਰ ਦੀ ਬਾਤ ਕਰਦੇ ਨੇ, ਕਹਿੰਦੇ ਨੇ ਹੇ ਮਾਲਕ,

ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਸਿੱਖਾਂ ਨਾਲ ਕੀ ਰਿਸ਼ਤਾ ਸੀ, ਸਾਡੇ ਕੀ ਲੱਗਦੇ ਸਨ? ਇਹ ਸਿੱਧਾ ਅੱਖਰ ਹੈ ਸਾਡਾ ਪੰਜਾਬੀ ਦਾ, ਤੁਸੀਂ ਸਾਡੇ ਕੀ ਲੱਗਦੇ ਹੋ, ਉਹ ਸਾਡੇ ਕੀ ਲੱਗਦੇ ਸਨ? ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਇਹ ਉਹਨਾਂ ਨੇ ਗਵਾਹੀ ਦਿੱਤੀ ਹੈ। ਭਾਈ ਗੁਰਦਾਸ ਸਿੰਘ ਜੀ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਝਾਕੀਆਂ ਲਿਖ ਦਿੱਤੀਆਂ, ਭਾਈ ਨੰਦ ਲਾਲ ਜੀ ਨੇ ਦਰਸ਼ਨ ਕੀਤੇ ਤੇ ਫੋਟੋ ਲਿਖ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੋਟੋ ਕੈਸੀ ਹੈ? ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਖੰਜੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਇਹੋ ਜੀ 100 ਫੋਟੋ ਕਿ 105

ਛੋਟੂ ਭਾਈ ਸਾਹਿਬ ਨੇ ਆਪਣੀ ਤਸੀਫੋ ਸੁਨਾਹ ਵਿੱਚ ਲਿਖੀ ਹੈ। ਹੋਰ ਤੋਂ ਜਿਹੜੀ ਸਤਿਗੁਰੂ ਜੀ ਨੇ ਜੀ ਦੀ ਵਡਿਆਈ ਲਿਖੀ ਉਹ ਤੋਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਭਾਈ ਨੰਦ ਲਾਲ ਜੀ ਆਸ਼ਕ ਹੋਏ ਨੇ, ਆਸ਼ਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਸ਼ੂਕ ਬਣਾਉਂਦੇ ਸਨ। ਇਹਨਾਂ ਦੀ ਬਾਣੀ ਦੱਸਦੀ ਇੰਨੇ ਰੀਝੇ ਕਿ ਤਾਰੀਫਾਂ ਕਰਦੇ ਥੱਕਦੇ ਨਹੀਂ। ਸਾਡਾ ਕੀ ਰਿਸ਼ਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ, ਇਹ ਭਾਈ ਸਾਹਿਬ ਨੇ ਆਪਣੀ ਬਾਣੀ ਚ ਇਉਂ ਬਿਆਨ ਕੀਤਾ ਹੈ। ਸਾਰੇ ਬੋਲਿਆ ਕਰੋ ਇੱਕ ਪਾਸੇ।

ਸੱਚਾ ਅਮਰ ਗੋਬਿੰਦ ਦਾ ਅਮਰ ਮੈਨੇ ਹੁਕਮ ਸੁਣ ਗੁਰੂ ਪਿਆਰੇ ਸਤਸੰਗਤ ਮੇਲਾ ਪਕਾਰ ਹਰ ਗੁਰ ਗੋਬਿੰਦ ਧਿਆਈਏ ਕਦੋਂ ਹਰ ਗੁਰ ਗੋਬਿੰਦ ਧਿਆਈਏ ਸਜ ਅੰਮ੍ਰਿਤ ਵੇਲਾ ਵਾਹ ਵਾਹ।

ਦੀ ਸਰਸਿਸ਼ਟ ਸਬਾਈ ਇੱਕ ਆਪੇ ਗੁਰਮੁਖ ਕੀਤੀਆਂ ਜਿਨ ਹੁਕਮ ਮਨਾਈ ਹਉਮੈ ਅੰਦਰ ਵਰਤ ਦੀ ਸਭ ਸ੍ਰਿਸ਼ਟ ਸਬਾਈ ਇੱਕ ਆਪੇ ਗੁਰਮੁਖ ਕੀਤੀਆਂ ਜਿਨ ਹੁਕਮ ਮਨਾਈ ਇੱਕ ਆਪੇ ਪਰਮ ਪਲਾਇਓਨ ਦੂਜੇ ਚਿਤ ਲਾਈ ਇਕਨਾਂ ਨੂੰ ਨਾਮ ਬਖਸਿਓਨ ਹੋਏ ਆਪ ਸਹਾਈ

ਬਾਣੀ ਤੇਰਾ ਪਾਠਨਹਾਰ ਲੇਖਕ ਲੇਖਾਰੀ ਇਹ ਸਾਰੀਆਂ ਸਿਫਤਾਂ ਸਨ ਸਤਿਗੁਰੂ ਜੀ ਦੀਆਂ। ਲੋਚਾ ਪੂਰਨ ਲਿਖਣਹਾਰ ਲੇਖਕ ਲੇਖਾਰੀ ਹਰ ਲਾਲਨ ਲਾਲ ਗੁਲਾਲ ਸੱਚ ਸੱਚਾ ਵਪਾਰੀ ਹਰ ਲਾਲਨ ਲਾਲ ਗੁਲਾਲ ਸੱਚ ਸੱਚਾ ਵਪਾਰੀ ਹਰ ਰਾਵਣ ਹਰ ਰਹੀਮ ਰਾਮ ਆਪੇ ਨਰ ਨਾਰੀ ਰਿਖੀ ਕੇਸ ਰਗਨਾਥ।

ਇਹ ਹੈ ਆਪੇ ਗੁਰਚੇਲਾ ਦੀ ਨਿਸ਼ਾਨੀ। ਇਹ ਤੁਸੀਂ ਸ਼ਬਦ ਕਈ ਵਾਰੀ ਸਰਵਣ ਕੀਤਾ ਔਰ ਕਈ ਵਾਰ ਆਪਾਂ ਗਾਇਆ, ਪਰ ਇਹਦੀ ਡੂੰਘਾਈ ਵਿੱਚ ਅਗਰ ਅਸੀਂ ਪਹੁੰਚੀਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਦੀ ਕੁਰਬਾਨੀ ਕੋਈ ਸੰਸਾਰ ਚ ਕਰ ਹੀ ਨਹੀਂ ਸਕਦਾ। ਆ ਮਾਨ ਸਾਰਾ ਸਾਨੂੰ, ਅੱਜ ਇੱਥੇ ਅੱਖਰ ਲਿਖੇ ਨੇ ਇਨਹੀ ਕੀ ਕਿਰਪਾ ਕੇ, ਇਹ ਸਾਰਾ ਮਾਨ ਹੈ ਖਾਲਸੇ ਨੂੰ, ਖਾਲਸੇ ਨੂੰ ਮਾਨ। ਜੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਜਿੰਨੀ ਮੇਰੀ ਫਤਿਹ ਹੋਈ ਹੈ, ਜਿੰਨੀ ਮੇਰੀ ਵਿਜੇ ਹੋਈ ਹੈ, ਇਹ ਸਾਰੇ ਖਾਲਸਾ ਜੀ ਦੀ ਕਿਰਪਾ ਦਾ ਸਦਕਾ। ਔਰ ਪੰਡਿਤ ਜੀ ਜੋ ਮੈਂ ਦਾਨ ਕਰ ਰਿਹਾ, ਇਹ ਵੀ ਖਾਲਸਾ ਜੀ ਦੀ ਕਮਾਈ ਹੈ। ਮੈਂ ਮਾਲਕ ਨਹੀਂ, ਮਾਲਕ ਖਾਲਸਾ ਹੈ, ਮਾਲਕ ਮੇਰਾ ਇਹ ਹੈ, ਮੈਂ ਇਹਦਾ ਨੌਕਰ ਹਾਂ, ਮੈਂ ਇਹਦਾ ਤਾਬਾਦਾਰ ਹਾਂ, ਇਹ ਮੇਰਾ ਮਾਲਕ ਹੈ। ਅਗ ਓਗ ਟਰੇ ਇਨਹੀ ਕੇ ਪ੍ਰਸਾਦ, ਜਿਵੇਂ ਲਿਖਿਆ ਗੁਰੂ ਰਾਮਦਾਸ ਜੀ ਨੇ, ਗੁਰਸਿੱਖਾਂ ਕੀ ਹਰ ਤੂੜਦੇ ਹਮ ਪਾਪੀ ਪੀ ਗਤ ਪਾਏ। ਅੱਖਰ ਉਹੀ ਨੇ, ਅਗ ਓਗ ਟਰੇ ਇਨਹੀ ਕੇ ਪ੍ਰਸਾਦ, ਇਨਹੀ ਕੀ ਕਿਰਪਾ ਫੁਨ ਧਾਮ ਭਰੇ। ਆ ਜੋ ਕੁਛ ਘਰ ਵਿਚ ਮੇਰਾ ਹਰਿਆ ਭਰਿਆ ਹੈ, ਸਾਰਾ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਹੈ। ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ, ਮੈਂ ਜਿੰਨੀ ਵਿਦਿਆ ਪੜ੍ਹੀ ਹੈ, ਜੋ ਮੈਨੂੰ ਕੁਛ ਪ੍ਰਾਪਤ ਹੋਇਆ ਹੈ, ਇਹ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਹੈ। ਇਨਹੀ ਕੀ ਕਿਰਪਾ ਸਭ ਛਤਰ ਮਰੇ, ਜੇ ਕੋਈ ਧਰਮ ਵਿਰੋਧੀ ਮੈਂ ਖਤਮ ਕੀਤਾ, ਜੇ ਧਰਮ ਦਾ ਕੋਈ ਦੋਖੀ ਮੈਂ ਖਤਮ ਕੀਤਾ ਹੈ, ਜੇ ਮਜ਼ਲੂਮਾਂ ਨੂੰ ਦੁੱਖ ਦੇਣ ਵਾਲਾ ਮੈਂ ਖਤਮ ਕੀਤਾ, ਤੇ ਇਹਦੀ ਕਿਰਪਾ ਦੇ ਨਾਲ, ਖਾਲਸਾ ਜੀ ਦੀ ਕਿਰਪਾ ਦੇ ਨਾਲ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਹ ਸੋ ਗਰੀਬ ਕਰੋੜ ਪਰੇ। ਆ ਜੋ ਕੁਛ ਮੈਂ ਸਜਾ ਬੈਠਾ ਹਾਂ, ਜੋ ਕੁਝ ਮੇਰੀ ਸਜ ਸ਼ਬ ਹੈ, ਖਾਲਸਾ ਜੀ ਤੁਹਾਡੀ ਕਿਰਪਾ ਦਾ ਸਦਕਾ ਹੈ। ਜੇ ਤੁਹਾਡੀ ਕਿਰਪਾ ਮੇਰੇ ਤੇ ਨਾ ਹੋਵੇ, ਤੇ ਮੇਰੇ ਵਰਗੇ ਕਰੋੜਾਂ ਗਰੀਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਿਮਰਤਾ, ਨਿਰਮਾਣਤਾ, ਧੰਨ ਹੈ ਕਲਗੀ ਵਾਲਾ ਸੱਚਾ ਪਾਤਸ਼ਾਹ ਜਿਨ੍ਹਾਂ ਨੇ ਐਸੇ ਸੋਹਣੇ ਚੋਜ ਕੀਤੇ ਨੇ। ਫਿਰ ਅੱਗੋਂ ਜਾ ਕੇ ਕਸਮ ਖਾ ਲਈ, ਜੇ ਇਹ ਖਾਲਸੇ ਦਾ ਨਿਰਣਾ ਕਰਨਾ ਹੋਵੇ, ਤੇ ਫਿਰ ਇਹ ਪੜ੍ਹ ਲੈਣਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ। ਇਹ ਕੋਈ ਜ਼ਰੂਰੀ ਨਹੀਂ ਕਿ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਪੜ੍ਹ ਕੇ ਸੁਣਾਈਏ ਤੇ ਸਾਡੇ ਤੇ ਤੁਸੀਂ ਇਤਬਾਰ ਕਰੋ ਕਿ ਜੀ ਤੁਸੀਂ ਵੀ ਕੁਝ ਪੜ੍ਹਿਆ ਕਰੋ।

0: ਆਪੇ ਬਹੁਤ ਰੰਗਲਾ ਸਖੀਏ ਮੇਰਾ ਲਾ। ਅੱਖਰ ਨੇ ਗੁਰੂ ਨਾਨਕ ਸਾਹਿਬ ਦੇ ਤੇ ਅਰਥ ਕੀਤੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਇਹਨੂੰ ਕਹਿੰਦੇ ਨੇ ਗੁਰਗੱਦੀ ਔਰ ਏਕ ਰੂਪ, ਇੱਕ ਰੂਪ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੁਰਿਆਈ ਦੇ ਕੀ ਮੈਂ ਕ੍ਰਿਸ਼ਮੇ ਸੁਣਾਵਾਂ। ਧੀਰਮਲੀਆਂ ਨੇ ਸਤਿਗੁਰੂ ਦੀ ਬੀੜ ਨਾ ਦਿੱਤੀ, ਆਪਣੇ ਪਾਠ ਰੱਖਣਾ ਸੀ। ਪੰਜ ਸਿੱਖ ਇਕੱਲੇ ਆਖਿਆ ਜਿੰਨੀ ਭੇਟਾ ਆਖੋਗੇ ਉਹ ਵੀ ਦਿਆਂਗੇ, ਦਰਸ਼ਨ ਭੇਟ ਵੀ ਤੁਹਾਡੀ ਕੋਲੋਂ ਵੀ ਦਿਆਂਗੇ, ਔਰ ਬਹੁਤ ਸੇਵਾ ਕਰਾਂਗੇ, ਸਾਨੂੰ ਮਹਾਰਾਜ ਦੀ ਬੀੜ ਦੇ ਦਿਓ। ਅਸੀਂ ਪਾਠ ਰੱਖ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਅਰਦਾਸਾ ਕਰਕੇ ਸਿੱਖਾਂ ਨੂੰ ਪਾਠ ਸੁਣਾ ਕੇ ਫਿਰ ਵਾਪਸ ਕਰ ਦਿਆਂਗੇ। ਉਹਨਾਂ ਨੇ ਮੰਨਿਆ ਨਾ, ਸਗੋਂ ਮਿਹਣਾ ਮਾਰਿਆ, ਜੇ ਤੂੰ ਗੁਰੂ ਹੈ ਤਾਂ ਆਪਣੀ ਬਾਣੀ ਉਚਾਰਨ ਕਰ ਲੈ, ਇਹ ਮਿਹਣਾ ਮਾਰਿਆ। ਸਿੱਖ ਆਏ, ਸਿੱਖਾਂ ਨੂੰ ਵਾਰਤਾ ਪੁੱਛੀ, ਉਹਨਾਂ ਸਾਰੀ ਦੱਸੀ ਤੇ ਇੱਕ ਸਿੱਖ ਰੋ ਪਿਆ, ਕਹਿਣ ਲੱਗਾ ਮਹਾਰਾਜ ਉਹਨਾਂ ਤੇ ਬੜਾ ਭੈੜਾ ਅੱਖਰ ਆਖਿਆ, ਸ਼ੱਕ ਕੀਤਾ ਹੈ ਤੁਹਾਡੀ ਜ਼ਾਤ। ਉਹਨਾਂ ਆਖਿਆ ਜੇ ਤੁਸੀਂ ਗੁਰੂ ਹੋ ਤੇ ਆਪਣਾ ਗੁਰੂ ਗ੍ਰੰਥ ਸਾਹਿਬ ਬਣਾ ਲਓ। ਮਹਾਰਾਜ ਉਹਨਾਂ ਤੇ ਬੜਾ ਭੈੜਾ ਅੱਖਰ ਆਖਿਆ।
1: ਜੈ ਜੈ ਜਗ

ਪਰ ਇਹਨਾਂ ਦੇ ਨਤੀਜਿਆਂ ਵੱਲ ਧਿਆਨ ਦੇਈ। ਸੰਤ ਦੀ ਨਿੰਦਾ ਦਾ ਫਲ ਕੀ ਹੁੰਦਾ? ਉਹ ਰਵਿਦਾਸ ਦੇ ਸ਼ਬਦ ਵਿੱਚ ਤੁਸੀਂ ਸੁਣੀ ਚੁੱਕੇ ਹੋ। ਤੋ ਭਗਤ ਕਹਿੰਦੇ

ਗੁਰੂ ਅਰਜਨ ਦੇਵ ਜੀ ਆਪਣੇ ਸ਼ਬਦ ਵਿੱਚ ਫਰਮਾਨ ਕਰਦੇ ਨੇ, ਨਿੰਦਕ ਦੀ ਇਹ ਨਿਸ਼ਾਨੀ ਹੈ, ਜਦੋਂ ਕਿਸੇ ਦਾ ਭਲਾ ਹੁੰਦਾ ਹੋਇਆ ਵੇਖੇਗਾ ਤੇ ਦੁਖੀ ਹੋਏਗਾ, ਤੇ ਜਦੋਂ ਕਿਸੇ ਦਾ ਬੁਰਾ ਹੁੰਦਾ ਵੇਖੇਗਾ ਉਦੋਂ ਪ੍ਰਸੰਨ

ਕਲਯੁਗ ਦੇ ਮਹਾਨ ਅਵਤਾਰ ਉਹਨਾਂ ਦੀ ਵਡਿਆਈ ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਧਰਮ ਦੇ ਮਹਾਨ ਵਿਦਵਾਨ ਉਹਨਾਂ ਨੇ ਆਪਣੀ ਕਲਮ ਨਾਲ ਕੀਤੀ ਏ। ਬੜਾ ਸੁੰਦਰ ਇਹ ਪ੍ਰਸੰਗ ਗੁਰੂ ਨਾਨਕ ਸੱਚੇ ਪਾਤਸ਼ਾਹ

ਜਿੱਥੇ ਵੀ ਕੋਈ ਰੱਬ ਤੋਂ ਭੁੱਲਿਆ ਇਨਸਾਨ। ਗੁਰੂ ਨਾਨਕ ਬਾਬਾ ਨੂੰ ਨਜ਼ਰ ਆਇਆ, ਸਤਿਗੁਰੂ ਉੱਥੇ ਆਪ ਪੁੱਜੇ। ਸੰਸਾਰ ਦੀ ਰੀਤੀ ਹੈ ਭਈ ਮਹਾਂਪੁਰਸ਼ ਵਲੀ ਪੀਰ ਪੈਗੰਬਰ ਉਹਨਾਂ ਕੋਲ ਦੁਨੀਆਂ ਜਾਂਦੀ ਏ, ਪਰ ਗੁਰੂ ਨਾਨਕ ਸੱਚਾ ਪਾਤਸ਼ਾਹ ਆਪ ਲੋਕਾਂ ਕੋਲ ਜਾਂਦੇ ਰਹੇ। ਬਾਬਾ ਕਾਂਸ਼ੀ ਗਏ, ਬਨਾਰਸ ਗਏ, ਹਰਿਦੁਆਰ ਗਏ, ਗਯਾ ਜੀ ਗਏ। ਕਿਉਂ ਗਏ? ਭਈ ਲੋਕਾਂ ਦਾ ਤੀਰਥਾਂ ਤੇ ਇਕੱਠ ਹੁੰਦਾ ਸੀ ਤੇ ਬਾਬਾ ਜੀ ਉੱਥੇ ਆਪਣੇ ਵਿਚਾਰ ਸੁਣਾਉਂਦੇ ਸਨ, ਲੋਕਾਂ ਨੂੰ ਸਿੱਧੇ ਮਾਰਗ ਤੇ ਲਾਉਂਦੇ ਸਨ। ਬਟਾਲੇ ਦੇ ਲਾਗੇ ਬਿਲਕੁਲ ਨਜ਼ਦੀਕ, ਕਿਉਂਕਿ ਬਟਾਲੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਹੁਰਾ ਪਰਿਵਾਰ ਸੀ ਤੇ ਲਾਗੇ ਅਚਲ ਬਟਾਲਾ ਹੈ। ਉਹ ਸਿੱਧਾਂ ਦਾ ਬਹੁਤ ਵੱਡਾ ਗੜ, ਸ਼ਿਵਰਾਤਰੀ ਦਾ ਮੇਲਾ ਲੱਗਾ ਹੋਇਆ ਸੀ ਤੇ ਗੁਰੂ ਨਾਨਕ ਨੇ ਸੁਨਹਿਰੀ ਮੌਕਾ ਤੱਕਿਆ, ਕਹਿਣ ਲੱਗੇ ਮਰਦਾਨੇ ਚੱਲ। ਗਰੀਬ ਨਵਾਜ ਪਾਤਸ਼ਾਹ ਸਤ ਬਚਨ, ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ।

ਕਿਉਂਕਿ ਜਿਹੜੇ ਲੋਕ ਜੋਗੀਆਂ ਦੇ ਮੁਤਾਸਰ ਸਨ, ਉਹਨਾਂ ਦੇ ਸੇਵਕ ਸਨ, ਉਹਨਾਂ ਦੇ ਮੁਰੀਦ ਸਨ, ਇੱਛਕ ਸਨ, ਚਾਹਵਾਨ ਸਨ। ਜਿਸ ਵੇਲੇ ਬਾਬੇ ਦਾ ਪਤਾ ਲੱਗਾ ਤੇ ਉਹ ਸਾਰੇ ਬਾਬੇ ਵਾਲੇ ਪਾਸੇ

ਉਹ ਜਿਹੜੇ ਜੋਗੀਆਂ ਕੋਲ ਉਹਨਾਂ ਦੀ ਵਡਿਆਈ ਗਾ ਕੇ ਕਰ ਰਹੇ ਸਨ ਨਾ ਭਗਤੀਏ, ਉਹ ਜੋਗੀਆਂ ਵਾਲੇ ਪਾਸੇ ਹਟ ਕੇ ਬਾਬੇ ਵਾਲੇ ਪਾਸੇ ਆ ਗਏ। ਭਗਤੀਆਂ ਪਾਈ ਭਗਤੀਆਂ ਤੇ ਜਿਹੜੇ ਲੋਕ ਸੁਣ ਰਹੇ ਸਨ ਵੇਖ ਰਹੇ ਸਨ ਉਹ ਉਹਨਾਂ ਨੂੰ ਪੈਸੇ

ਜਦੋਂ ਤੁਹਾਨੂੰ ਸਰਦੀ ਲੱਗਦੀ ਏ ਤੇ ਕੱਪੜੇ ਵਾਸਤੇ ਗ੍ਰਸਤੀਆਂ ਦੇ ਘਰ ਜਾਂਦੇ ਹੋ, ਜਦੋਂ ਭੁੱਖ ਲੱਗਦੀ ਏ ਰੋਟੀ ਵਾਸਤੇ ਗ੍ਰਸਤੀਆਂ ਦੇ ਘਰ ਜਾਂਦੇ ਹੋ, ਤੇ ਜਿਨ੍ਹਾਂ ਨੂੰ ਮਾੜਾ ਕਹਿੰਦੇ ਹੋ ਉਹਨਾਂ ਤੋਂ ਬਿਨਾਂ ਤੁਹਾਡੀ ਗਤੀ ਵੀ ਕੋਈ ਨਹੀਂ।

ਏ ਸੁਣ ਬਚਨ ਜੁਗੀਸਰਾ। ਭਾਈ ਸਾਹਿਬ ਕਹਿੰਦੇ ਹੁਣ ਝਗੜਾ ਕਰਨ ਲੱਗੇ ਨੇ, ਗੁਰੂ ਨਾਨਕ ਨੂੰ ਡਰਾਉਣ ਲੱਗੇ ਨੇ ਆਪਣੀਆਂ ਸ਼ਕਤੀਆਂ ਦਾ ਪ੍ਰਭਾਵ ਪਾ ਕੇ।

ਚਰਨ ਪੰਖੀ ਭਾਈ ਸਾਹਿਬ ਕਹਿੰਦੇ ਨੇ ਕੋਈ ਉੱਡਣ ਵਾਲਾ ਪੰਛੀ ਬਣ ਰਿਹਾ, ਕੋਈ ਬਘਿਆੜ ਬਣ ਰਿਹਾ, ਕੋਈ ਚੀਤਾ ਬਣ ਰਿਹਾ, ਕੋਈ ਸ਼ੇਰ ਬਣ ਰਿਹਾ। ਇੱਕ ਪਰ ਕਰ ਕਰਕੇ ਉੱਡਰਨ ਪੰਖੀ, ਇੱਕ ਪਰ ਕਰਕੇ ਉੱਡਰਨ ਪੰਖੀ, ਇੱਕ ਜਿਵੇਂ ਰਹੇ ਲੀਲਾਈ, ਇੱਕ ਨਾ ਨਾਗ ਹੋਏ ਪੌਣ ਛੋੜਿਆ, ਇੱਕ ਠੁੰਕਾਰੇ ਮਾਰੇ ਨੇ ਜ਼ਰੀਲੇ ਨਾਗ।

ਤੁਹਾਡੀ ਬੜੀ ਮਹਿਮਾ ਸੁਣੀ, ਮੇਰੀ ਸੁਣੀ ਨਹੀਂ ਵੇਖ ਹੋਈ ਲਈ ਏ। ਤੁਸੀਂ ਸ਼ਕਤੀਆਂ ਦੇ ਮੁਜਸਮੇ ਹੋ, ਪਰ ਕੁਝ ਸਾਨੂੰ ਵੀ ਵਿਖਾਓ।

ਸਿੱਧਾ ਨੇ ਤੇ ਆਖਿਆ ਨਾ ਧਨ ਨਾਨਕ ਤੇਰੀ ਵੱਡੀ ਕਮਾਈ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਆ ਇੱਕ ਥਾਂ ਬਾਕੀ ਰਹਿ ਗਈ ਏ, ਆਪਾਂ ਥੋੜਾ ਜਿਹਾ ਉੱਥੇ ਵੀ ਹੋਇਆ ਹੀ ਏ।

ਇਹਦੇ ਅੱਗੇ ਸਾਡੀ ਦਾਲ ਨਹੀਂ ਗਲਣੀ। ਤੇ ਉਹਨਾਂ ਨੇ ਆਪਣੇ ਇੱਕ ਸੇਵਕ ਨੂੰ, ਆਪਣੇ ਚੇਲੇ ਨੂੰ ਇੱਕ ਦੁੱਧ ਦਾ ਛੰਨਾ ਭਰ ਕੇ ਭੇਜਿਆ, ਜਿਹਦਾ ਮਤਲਬ ਸੀ ਵੀ ਪੀਰੀਪੁਰ ਮੁਲਤਾਨ ਇੱਥੇ ਤੇਰੀ ਲੋੜ ਹੀ ਨਹੀਂ, ਇਹ ਤੇ ਅੱਗੇ ਹੀ ਪੀਰਾਂ ਨਾਲ ਭਰਿਆ ਪਿਆ ਤੇਰੀ

ਉਹ ਜਿਹੜਾ ਦੁੱਧ ਦਾ ਛੰਨਾ ਲੈ ਕੇ ਆਇਆ ਸੀ ਨਾ, ਉਹਦੇ ਤੇ ਚੰਬੇਲੀ ਦਾ ਫੁੱਲ ਰੱਖ ਦਿੱਤਾ। ਜੇ ਵੱਡਾ ਫੁੱਲ ਧਰਦੇ ਤੇ ਹੋ ਸਕਦਾ ਸੀ ਦੁੱਧ ਡੁੱਲ ਜਾਂਦਾ। ਗਰੀਬ ਨਵਾਜ ਪਾਤਸ਼ਾਹ ਨੇ ਉਹਨਾਂ ਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਭਈ ਹੇ ਫਕੀਰੋ, ਹੇ ਪੀਰੋ, ਜਿਵੇਂ ਇਹ ਦੁੱਧ ਉੱਪਰ ਚੰਬੇਲੀ ਦੇ ਫੁੱਲ ਦਾ ਕੋਈ ਅਸਰ ਨਹੀਂ ਹੋਇਆ, ਦੁੱਧ ਉਦਾਂ ਹੀ ਹੈ, ਮੈਂ ਤੁਹਾਡੇ ਵਿੱਚ ਆ ਕੇ ਤੇ ਇਹ ਤੁਹਾਨੂੰ ਮਹਿਸੂਸ ਨਹੀਂ ਹੋਣ ਦਿਆਂਗਾ ਭਈ ਮੈਂ ਇੱਥੇ ਕੋਈ ਰਹਿਣ ਆਇਆ ਜਾਂ ਪੀਰ ਬਣਨ ਆਇਆ। ਨਹੀਂ, ਮੈਂ ਤੇ ਤੁਹਾਨੂੰ

Bitti bir yaz. ਜਿਨ੍ਹਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕਰਕੇ ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ, ਗੁਰੂ ਰਾਮਦਾਸ ਜੀ ਮਹਾਰਾਜ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਚ ਝਾਤ ਮਾਰੀ, ਗਹਿਰੇ ਜਾ ਕਰਕੇ ਕਿ ਗੁਰੂਆਂ ਦੇ ਜੀਵਨ ਕੈਸੇ ਸਨ, ਕੈਸੀਆਂ ਕੈਸੀਆਂ ਸੇਵਾਵਾਂ ਗੁਰੂ ਮਹਾਰਾਜ ਨੇ ਕੀਤੀਆਂ ਆਪਣੇ ਜੀਵਨ ਵਿੱਚ, ਤੇ ਫਿਰ ਬਈ ਸੰਗਤਾਂ ਨੂੰ ਪ੍ਰੇਰਣਾ ਕੀਤੀ ਕਿ ਐਸੀਆਂ ਸੇਵਾਵਾਂ ਕਰਨ ਨਾਲ ਵਧੇਰੇ ਫਲ ਮਿਲਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਉਹਨਾਂ ਦੇ ਜੀਵਨ ਵਿੱਚ ਝਾਤ ਮਾਰੀ ਤੇ ਕੀ ਦੇਖਿਆ ਕਿ ਬਈ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੇਵਾ ਕੀਤੀ, ਉਹਨਾਂ ਨੂੰ ਰੋਜ਼ ਇਸ਼ਨਾਨ ਕਰਵਾਇਆ, ਤੇ ਫਿਰ ਇੱਕ ਦਿਨ ਐਸਾ ਆਇਆ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਪਾਸੋਂ ਅਨੇਕਾਂ ਫਲ ਪ੍ਰਾਪਤ ਕੀਤੇ। ਸਾਡੇ ਦੇਸ਼ ਦੇ ਵਿੱਚ ਗੰਗਾ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਸਨਾਤਨ ਤੋਂ ਸਨਾਤਨ ਗੰਗਾ ਦੀ ਪੂਜਾ ਕੀਤੀ ਜਾਂਦੀ ਹੈ ਤੇ ਗੁਰੂ ਅਮਰਦਾਸ ਜੀ ਅਜੇ ਗੁਰੂ ਨਹੀਂ ਸਨ ਬਣੇ, ਬਾਬਾ ਅਮਰਦਾਸ ਜੀ ਸਨ 72 ਸਾਲ ਦੀ ਉਮਰ ਤੱਕ ਆਪਣੇ ਜੀਵਨ ਵਿੱਚ ਹਰ ਸਾਲ ਮੰਡਲੀ ਦੇ ਨਾਲ ਹਰਿਦੁਆਰ ਜਾਇਆ ਕਰਦੇ ਸਨ ਤੇ ਹਰਿਦੁਆਰ ਜਾ ਕਰਕੇ ਪਾਠ ਪੂਜਾ ਕਰਨੀ, ਸੰਤਾਂ ਦਾ ਸੰਗ ਕਰਨਾ ਤੇ ਫਿਰ ਬਈ ਗੰਗਾ ਦਾ ਇਸ਼ਨਾਨ ਕਰਨਾ ਤੇ ਗੰਗਾ ਦੇ ਇਸ਼ਨਾਨ ਕਰਨ ਦਾ ਫਲ ਪ੍ਰਾਪਤ ਕਰਨਾ। ਇੱਕ ਦਿਨ ਐਸਾ ਆਇਆ, ਇਸ਼ਨਾਨ ਕੀਤਾ, ਜਿੱਥੇ ਆਸਣ ਲਗਾਇਆ ਸੀ ਉੱਥੇ ਨਾਲ ਹੀ ਪੰਡਿਤ ਜੀ ਦਾ ਆਸਣ ਸੀ। ਪੰਡਿਤ ਜੀ ਬੜੇ ਵਿਦਵਾਨ। ਪੰਡਿਤ ਜੀ ਨੇ ਦੇਖਿਆ ਬਾਬਾ ਅਮਰਦਾਸ ਜੀ ਦੇ ਪੈਰਾਂ ਦੇ ਵਿੱਚ ਪਦਮ ਹੈ। ਇਹ ਪਦਮ ਭਗਵਾਨ ਕ੍ਰਿਸ਼ਨ ਮਹਾਰਾਜ ਦੇ ਪੈਰ ਦੇ ਵਿੱਚ ਸੀ ਤੇ ਪੰਡਿਤ ਜੀ ਨੇ ਕਿਹਾ, ਬਾਬਾ ਜੀ ਆਪ ਦੇ ਪੈਰ ਦੇ ਵਿੱਚ ਤੇ ਪਦਮ ਹੈ ਤੇ ਇਹ ਪਦਮ ਆਮ ਮਨੁੱਖ ਦੇ ਪੈਰ ਵਿੱਚ ਨਹੀਂ ਹੁੰਦਾ। ਜਿਹਦੇ ਪੈਰ ਵਿੱਚ ਹੋਵੇ ਉਹ ਜਾਂ ਤੇ ਰਾਜ

ਜਾਂ ਫਿਰ ਸੰਤਾਂ ਦਾ ਮਹਾਨ ਸੰਤ ਬਣਦਾ ਹੈ ਜਿਹੜਾ ਸਾਰਿਆਂ ਨੂੰ ਪਰਮਾਤਮਾ ਨਾਲ ਜੋੜਦਾ ਹੈ। ਸੁਣ ਕੇ ਹੈਰਾਨ ਹੋਏ, ਲਗਨ ਬੜੀ ਸੀ ਪਰਮਾਤਮਾ ਦੇ ਚਰਨਾ ਕਮਲਾਂ ਦਾ ਧਿਆਨ ਤਰਨ ਦੇ। ਸਮਾਂ ਹੋਇਆ ਖਾਣ ਦਾ ਤੇ ਪੰਡਿਤ ਜੀ ਨੇ ਪੁੱਛ ਲਿਆ, ਬਾਬਾ ਜੀ

ਤੇ ਵਰ ਦੇਣੇ ਸ਼ੁਰੂ ਕਰ ਦਿੱਤੇ। ਬਈ ਬਾਬਾ ਅਮਰਦਾਸ ਜੀ, ਤੁਸੀਂ ਤੇ ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ, ਨਿਓਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਪੱਤਿਆਂ ਦੀ ਪੱਤ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਸੇਵਾ ਨੂੰ ਜਦੋਂ ਪ੍ਰਵਾਨ ਹੋਇਆ ਦੇਖਿਆ ਤੇ ਫਿਰ ਬਈ ਕਵਿਤ ਦੇ ਵਿੱਚ ਕਲਮਬੱਧ ਕੀਤਾ, ਇਸ ਕਾਰਨ ਕਰਕੇ ਕਿ ਆਉਣ ਵਾਲੇ ਸੰਸਾਰ ਦੇ ਸੇਵਕਾਂ ਨੂੰ ਪਤਾ ਚੱਲ ਜਾਵੇ ਕਿ ਇੱਕ ਗੁਰਸਿੱਖ ਨੂੰ ਇਸ਼ਨਾਨ ਕਰਨ ਦਾ ਕਿਤਨਾ ਕੁ ਫਲ ਮਿਲ ਸਕਦਾ ਹੈ। ਮਗਰ ਉਹ ਗੁਰਸਿੱਖ ਹੋਵੇ ਗੁਰੂ ਅੰਗਦ ਸਾਹਿਬ ਵਰਗਾ ਤੇ ਫਿਰ ਕੋਈ ਸੇਵਕ

ਰਾਜਾ ਹੀ ਨਹੀਂ ਕੋਈ ਰੰਕ ਵੀ ਸੇਵਾ ਕਰ ਸਕਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਮਟਕਾ ਲਿਆ, ਇੱਕ ਮਗ ਲਿਆ ਤੇ ਆਂਦੇ ਜਾਂਦੇ ਰਾਹੀਆਂ ਨੂੰ ਪਾਣੀ ਪਿਲਾਣਾ ਸ਼ੁਰੂ ਕਰ ਦਿੱਤਾ। ਬਈ ਜਿੱਥੇ ਪਾਣੀ ਪਿਲਾਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ, ਅੱਜ ਉਥੇ ਗੁਰੂ ਨਾਨਕ ਪਿਆਓ ਦਾ ਗੁਰਦੁਆਰਾ ਬਣਿਆ ਹੋਇਆ ਹੈ। ਸੰਗਤਾਂ ਜਾਂਦੀਆਂ ਹਨ, ਪਿਆਸੀਆਂ ਜਾਂਦੀਆਂ ਹਨ, ਤ੍ਰਿਪਤ ਹੋ ਕੇ ਆਉਂਦੀਆਂ ਹਨ, ਮਨ ਦੀਆਂ ਆਸ਼ਾਵਾਂ ਲੈ ਕੇ ਜਾਂਦੀਆਂ ਹਨ, ਮਨੋ ਕਾਮਨਾ ਪੂਰੀਆਂ ਕਰਵਾ ਕੇ ਆਉਂਦੀਆਂ ਹਨ। ਬਾਬਾ ਨਾਨਕ ਜੀ ਦੀ ਇਸ ਪ੍ਰੇਰਣਾ ਨੂੰ ਲੈ ਕਰਕੇ, ਇਸ ਸੇਵਾ ਨੂੰ ਸਾਹਮਣੇ ਰੱਖਦੇ ਹੋਏ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਰਿਆਂ ਨੂੰ

ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਕਹਿੰਦੇ ਨੇ ਸੋਢੀ ਪਾਤਸ਼ਾਹ ਰਾਮਦਾਸ ਜਿਨ੍ਹਾਂ ਨੂੰ ਸਤਿਗੁਰੂ ਜਾਣਿਆ ਤੇ ਸਤਿਗੁਰੂ ਜਾਣ ਕੇ ਪੂਜਾ ਕੀਤੀ, ਜਿਨ੍ਹਾਂ ਨੇ ਫਿਰ ਇਤਨੀ ਕਮਾਈ ਕੀਤੀ ਕਿ ਮਾਨੋ ਉਸ ਪਰਮਾਤਮਾ ਦੇ ਸ਼ਬਦ ਦੀ ਜੋਤ ਨੂੰ ਅੰਮ੍ਰਿਤਸਰ ਹਰੀ ਮੰਦਰ ਦੇ ਵਿੱਚ ਟਿਕਾ ਦਿੱਤਾ, ਬਈ ਜੋ ਵੀ ਆਵੇ ਉਸ ਜੋਤ ਦੇ ਦਰਸ਼ਨ ਕਰੇ। ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਹਰ ਇੱਕ ਨੂੰ ਜੋਤ ਦਾ ਪ੍ਰਗਟਾਵਾ ਕੀਤਾ। ਇਹ ਹੁਕਮ ਹੋਇਆ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਕਿ ਜਾਓ ਬਾਈ, ਹੁਣ ਇੱਥੇ ਬੜੀ ਸੇਵਾ ਹੋ ਗਈ ਗੋਇੰਦਵਾਲ, ਹੁਣ ਜਾ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਾ ਕਰਕੇ ਨਾਮ ਵੀ ਜਪੋ ਤੇ ਫਿਰ ਐਸਾ ਮੰਦਰ ਬਣਾਓ ਜਿਹਦੇ ਵਿੱਚ ਹਰ ਕੋਈ ਧਰਮ ਵਾਲਾ ਆ ਸਕੇ। ਹਰ ਕੋਈ ਗਰੀਬ ਹੋਵੇ ਚਾਹੇ ਰਾਜਾ ਹੋਵੇ।

ਕਰਾਂ। ਜਿਹੜਾ ਆਪ ਜੁੜਿਆ ਹੋਵੇ ਪਰਮਾਤਮਾ ਦੇ ਨਾਲ ਤੇ ਫਿਰ ਦੂਸਰੇ ਤੇ ਕਰੇ ਕਿਰਪਾ ਤੇ ਦੂਸਰੇ ਨੂੰ ਵੀ ਸ਼ਬਦ ਦੇ ਨਾਲ ਜੋੜ ਦੇਵੇ। ਫਰਮਾਨ ਆਉਂਦਾ ਹੈ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ। ਬਈ ਜਿਹੜਾ ਆਪ ਜੁੜਿਆ ਹੋਵੇ ਪਰਮਾਤਮਾ ਨਾਲ ਤੇ ਫਿਰ ਦੂਸਰੇ ਨੂੰ ਪਰਮਾਤਮਾ ਦੇ ਸ਼ਬਦ ਨਾਲ ਜੋੜ ਦੇਵੇ, ਭਾਈ ਸਾਹਿਬ ਕਹਿੰਦੇ ਹਨ, ਮਾਨੋ ਉਸ ਨੂੰ 7 ਸੋਨੇ ਦੇ ਮੰਦਰ ਬਣਾ

ਇਹ ਸ਼ਬਦ ਅਕਾਲ ਉਸਤਤ ਵਿੱਚ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਚਾਰਿਆ ਹੋਇਆ। ਵਿਸ਼ਵ ਦੇ ਵਿੱਚ ਇਹ ਪਹਿਲੇ ਆਗੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਏ ਹਨ ਜਿਨ੍ਹਾਂ ਨੇ ਮੰਦਰ, ਮਸੀਤ, ਪੂਜਾ ਔਰ ਨਿਵਾਜ ਨੂੰ ਇੱਕ ਸਮਝਣ ਦਾ ਉਪਦੇਸ਼ ਕੀਤਾ ਔਰ ਇਹ ਉਪਦੇਸ਼ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ ਇਹ ਇੱਕ ਬੜੀ ਵੱਡੀ ਦੇਣ ਹੈ।

ਕੁਝ ਲੋਕ ਕਹਿੰਦੇ ਨੇ ਕਿ ਸਿੱਖ ਧਰਮ ਵੱਖਵਾਦੀ ਹੈ, ਪਰ ਸਿੱਖ ਧਰਮ ਵੱਖਵਾਦੀ ਨਹੀਂ। ਇਹ ਸਿੱਖ ਧਰਮ ਦਾ ਹੀ ਉਪਦੇਸ਼ ਹੈ। ਧਰਮ ਦੇ ਨਾਂ ਤੇ ਲੜਨ ਵਾਲਿਓ ਸੁਣੋ,

ਰਾਵੇ ਵੀ ਵੱਖ, ਦੇਸ਼ ਵੀ ਵੱਖ, ਔਰ ਇਨ੍ਹਾਂ ਚੀਜ਼ਾਂ ਦਾ ਅਸਰ ਇਨਸਾਨ ਤੇ ਹੁੰਦਾ। ਪਰ ਸਤਿਗੁਰੂ ਜੀ ਕਹਿੰਦੇ ਨੇ, ਅਗਰ ਆਪਾਂ ਮਨ ਵਿਚ ਵਿਚਾਰ ਕਰੀਏ ਤੇ ਸਾਨੂੰ ਕਿਸੇ ਵਿਚ ਫਰਕ ਨਜ਼ਰ ਨਹੀਂ ਆਵੇਗਾ।

ਸਾਰਿਆਂ ਕੋਲ ਇੱਕੋ ਵਰਗੀਆਂ ਅੱਖਾਂ ਨੇ, ਇੱਕੋ ਵਰਗਾ ਨੱਕ ਹੈ, ਇੱਕੋ ਵਰਗਾ ਸਰੀਰ ਹੈ। ਸਾਰਿਆਂ ਕੋਲ ਅੱਖਾਂ ਨੇ, ਸਾਰਿਆਂ ਕੋਲ ਕੰਨ, ਸਾਰਿਆਂ ਕੋਲ ਸਰੀਰ, ਸਾਰਿਆਂ ਕੋਲ ਬੋਲੀ। ਖਾਕ ਕਹਿੰਦੇ ਨੇ ਮਿੱਟੀ, ਆਤਿਸ਼ ਕਹਿੰਦੇ ਨੇ ਅੱਗ, ਆਪ ਕਹਿੰਦੇ ਨੇ ਪਾਣੀ। ਪਰਮੇਸ਼ਰ ਨੇ

ਸਾਹਿਬ ਜੀ ਕਹਿੰਦੇ ਨੇ ਚਾਹੇ ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਸੰਸਾਰ ਵਿੱਚ ਜਿਤਨੇ ਵੀ ਇਨਸਾਨ ਹਨ ਸਾਰੇ ਪੰਜ ਤੱਤਾਂ ਤੋਂ ਬਣੇ ਹਨ। ਤੇ ਫੇਰ ਭਾਈ ਫਰਕ ਕੀ ਹੈ, ਫੇਰ ਇਹ ਝਗੜੇ ਕਿਉਂ ਨੇ?

ਇਹ ਝਗੜੇ ਉੱਠਦੇ ਹਨ ਤਾਂ ਵੱਖ ਵੱਖ ਫਿਰਕਿਆਂ ਦੇ ਲੋਕ ਇੱਕ ਦੂਸਰੇ ਨੂੰ ਮਾਰਨ ਵਾਸਤੇ ਤਿਆਰ ਹੋ ਜਾਂਦੇ ਘਰ ਸਾੜ ਦਿੱਤੇ ਜਾਂਦੇ ਘਰ ਬਾਰ ਲੁੱਟ ਲਏ ਜਾਂਦੇ ਹਨ ਇੱਕ ਇਨਸਾਨ ਦੂਸਰੇ ਇਨਸਾਨ ਨੂੰ ਮਾਰਦਾ ਹੈ ਪਰ ਮਾਰਨ ਵਾਲਾ ਇਹ ਨਹੀਂ ਸੋਚਦਾ ਜਿਹਨੂੰ ਮੈਂ ਮਾਰ ਰਿਹਾ ਕਿ ਇਹਦੇ ਵਿੱਚ ਖੁਦਾ ਇਹਦੇ ਵਿੱਚ ਵਾਹਿਗੁਰੂ ਇਹਦੇ ਵਿੱਚ ਰਾਮ ਨੇ ਕਮਾਲ ਦੀ ਗੱਲ ਇਹ ਹੈ ਅਸੀਂ ਲੋਕ ਧਰਮ ਦੇ ਨਾਂ ਤੇ ਲੜਦੇ ਤੇ ਹਾਂ ਪਰ ਧਰਮ ਨੂੰ ਸਮਝ ਨਹੀਂ ਸਕੇ ਜਿਸ ਬੰਦੇ ਨੂੰ ਕੋਈ ਮਾਰਦਾ ਹੈ ਕਿ ਉਹਦੇ ਵਿੱਚ ਅੱਲਾ ਦੀ ਰਾਮ ਦੀ ਵਾਹਿਗੁਰੂ ਦੀ ਜੋਤ ਨਹੀਂ ਜੇ ਉਹਦੇ ਵਿੱਚ ਜੋਤ ਹੈ ਤਾਂ ਫਿਰ ਸੋਚੋ ਇਹ ਜਿਹੜਾ ਸਰੀਰ ਹੈ ਇਹ ਵੀ ਰੱਬ ਦਾ ਘਰ ਹੈ ਕਿ ਆਪਾਂ ਇਹ ਰੱਬ ਦਾ ਨਿਰਾਦਰ ਨਹੀਂ ਕਰਦੇ ਉਹਦੇ ਬਣਾਏ ਹੋਏ ਇਨਸਾਨ ਨੂੰ ਮਾਰ ਕੇ ਤੇ ਫਿਰ ਸਮਝਦੇ ਹਾਂ ਕਿ ਅਸੀਂ ਰੱਬ ਦੀ ਪ੍ਰਾਪਤੀ ਕਰ ਲਵਾਂਗੇ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਏਕ ਹੀ ਸਰੂਪ ਸਭ ਹੈ ਏਕ ਹੀ ਬਣਾਓ ਹੈ ਇਹ ਸਾਰੇ ਇੱਕ ਪਰਮੇਸ਼ਰ ਦੇ ਇੱਕ ਅੱਲਾ ਦੇ ਇੱਕ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹਨ ਜੇ ਸਾਰਿਆਂ ਦਾ ਇੱਕੋ ਹੀ ਸਰੀਰ ਹੈ ਅੱਖਾਂ ਹਨ ਕੰਨ ਹਨ ਬੋਲੀ ਹੈ ਪੰਜ ਤੱਤਾਂ ਦਾ ਸਰੀਰ ਹੈ ਤੇ ਭਾਈ ਫਿਰ ਫਰਕ ਕੀ ਹੈ ਕਦੀ ਵਿਚਾਰ

ਅੱਜ ਦੇ ਨਹੀਂ ਸਦੀਆਂ ਤੋਂ ਚੱਲੇ ਆ ਰਹੇ ਹਨ। ਕਿਉਂ? ਕੁਝ ਲੋਕ ਧਰਮੀ ਅਖਵਾਉਂਦੇ ਹਨ ਪਰ ਧਰਮੀ ਹੁੰਦੇ ਨਹੀਂ। ਧਰਮੀ ਇਨਸਾਨ ਕਦੇ ਕਿਸੇ ਤੇ ਜ਼ੁਲਮ ਨਹੀਂ ਕਰਦਾ। ਧਰਮੀ ਇਨਸਾਨ ਕਿਸੇ ਦਾ ਨਿਰਾਦਰ ਨਹੀਂ ਕਰਦਾ। ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਬਿਆਨ ਕਰਦੇ ਹਨ ਕਿ ਇਹ ਦੇਖੋ ਸੱਚ ਨੂੰ ਛੱਡ ਕੇ ਲੋਕ ਕਿਸ ਤਰ੍ਹਾਂ ਆਪਸ ਵਿੱਚ ਲੜਦੇ ਮਰਦੇ ਹਨ। ਭਾਈ ਸਾਹਿਬ ਜੀ ਬਿਆਨ ਕਰਦੇ ਨੇ, ਚਾਰ ਵਾਰ ਚਾਰ ਮਜ਼ਹਬਾਂ

ਮੁਸਲਮਾਨ ਸੁੰਨਤ ਕਰਦੇ ਹਨ, ਤਿਲਕ ਜੰਜੂ ਹਿੰਦੂ ਅਪਣਾਉਂਦੇ ਹਨ। ਇਹਨਾਂ ਸਾਰੀਆਂ ਗੱਲਾਂ ਦਾ ਮਕਸਦ ਭਾਈ ਗੁਰਦਾਸ ਜੀ ਨੇ ਇੱਕੋ ਹੀ ਕੱਢਿਆ, ਰਾਹ ਵੱਖ ਨੇ, ਕੋਈ ਗੰਗਾ ਕੋਈ ਬਨਾਰਸ ਜਾਂਦਾ ਹੈ, ਕੋਈ ਮੱਕਾ ਕਾਬਾ ਪੂਜਦਾ ਹੈ, ਕੋਈ ਸੁੰਨਤ ਕਰਦਾ ਹੈ, ਕੋਈ ਤਿਲਕ ਔਰ ਜੰਜੂ ਦਾ ਪਹਿਨਣ ਵਾਲਾ ਹੈ,

ਭਾਈ ਸਾਹਿਬ ਜੀ ਕਹਿ ਰਹੇ ਹਾਂ, ਰਾਮ ਰਹੀਮ ਕਹਾਂਦੇ ਇੱਕ ਨਾਮ। ਹਿੰਦੂ ਰਾਮ ਕਹਿੰਦਾ, ਮੁਸਲਮਾਨ ਰਹੀਮ ਕਹਿੰਦਾ, ਰਾਮ ਰਹੀਮ ਕਹਾਂਦੇ ਇੱਕ ਨਾਮ। ਪਰਮੇਸ਼ਰ ਇੱਕ ਹੈ, ਉਹਦੇ ਨਾਮ ਕਈ ਨੇ। ਹਿੰਦੂ ਰਾਮ ਕਹਿ ਰਿਹਾ, ਮੁਸਲਮਾਨ ਰਹੀਮ ਕਹਿ ਰਿਹਾ, ਪਰ ਉਹ ਇੱਕ ਹੈ। ਦੋਏ ਰਾਹ ਭੁਲਾਣੇ, ਪਰ ਦੇਖੋ ਇਹ ਦੋਨੋਂ ਕਿਵੇਂ ਸੱਚ ਦਾ ਰਾਹ ਭੁੱਲ ਗਏ ਨੇ, ਔਰ ਪਰਮੇਸ਼ਰ ਦੇ ਨਾਮ ਤੇ ਇੱਕ ਦੂਸਰੇ ਨਾਲ ਝਗੜਾ ਪੈ ਕਰਦੇ ਨੇ।

ਸਦੀਆਂ ਤੋਂ ਉਪਦੇਸ਼ ਵੀ ਇਹੋ ਹੀ ਹੋ ਰਿਹਾ ਹੈ ਕਿ ਭਾਈ ਕਿਉਂ ਲੜਦੇ ਹੋ? ਇਨਸਾਨ ਨੂੰ ਰੱਬ ਦਾ ਰੂਪ ਸਮਝੋ। ਤੇ ਜਿਹੜੇ ਲੋਕ ਸ਼ੈਤਾਨਾਂ ਵਾਲਾ ਕੰਮ ਕਰਦੇ ਨੇ ਉਹਨਾਂ ਦੇ ਰਾਹ ਛੱਡ ਦਿਓ। ਭਾਈ ਸਾਹਿਬ ਜੀ ਬਿਆਨ ਕਰਦੇ ਹਨ, ਮੰਦਰ ਢਾ ਕੇ ਮਸੀਤਾਂ ਬਣਾਈਆਂ ਨੇ ਮੁਗਲਾਂ ਨੇ, ਪਰ ਕੀ ਮੰਦਰ ਢਾ ਕੇ ਮਸੀਤ ਬਣਾਉਣ ਵਾਲਾ ਆਪਣੇ ਅੱਲਾ ਨੂੰ ਪਿਆਰਾ ਲੱਗ ਸਕਦਾ? ਕਦੇ ਨਹੀਂ ਲੱਗ ਸਕਦਾ। ਇੱਥੇ ਇੱਕ ਗੱਲ ਯਾਦ ਰੱਖਣੀ, ਹਰ ਕੌਮ ਦੇ ਵਿੱਚ ਭੈੜੇ ਬੰਦੇ ਹੁੰਦੇ ਹਨ, ਪਰ ਸਾਰੀਆਂ ਕੌਮਾਂ ਨੂੰ ਮਾੜੇ ਕਹਿ ਦੇਣਾ ਇਹ ਠੀਕ ਨਹੀਂ। ਹਰ ਕੌਮ ਵਿੱਚ ਕੋਈ ਨਾ ਕੋਈ ਭੈੜਾ ਬੰਦਾ ਜ਼ਰੂਰ ਹੁੰਦਾ, ਪਰ ਸਾਰੀ ਕੌਮ ਨੂੰ ਮਾੜਾ ਕਹਿਣਾ ਇਹ ਇਨਸਾਫ ਨਹੀਂ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਉਹ ਗੱਲਾਂ ਜਿਹੜੀਆਂ ਇਤਿਹਾਸ ਹੈ

ਧਰਮ ਵਿੱਚ ਰੋਜੇ ਈਦ ਨਿਵਾਜ ਔਰ ਭਾਈ ਸਾਹਿਬ ਜੀ ਕਹਿ ਰਹੇ ਨੇ ਮੁਸਲਮਾਨਾਂ ਵਿੱਚ ਰੋਜੇ ਈਦ ਨਿਵਾਜ ਇਹ ਜ਼ਰੂਰੀ ਕਰ ਦਿੱਤੇ ਔਰ ਸੰਸਾਰ ਦੇ ਵਿੱਚ ਜਿਹੜੇ ਮੁਸਲਮਾਨ ਹਨ ਉਹ ਇਹਨਾਂ ਦੇ

ਕੁਝ ਜ਼ਾਲਮ ਬਾਦਸ਼ਾਹ ਜਿਨ੍ਹਾਂ ਨੂੰ ਸਮਝ ਨਹੀਂ ਸੀ ਕਿ ਮੰਦਿਰ ਵਿਚ ਵੀ ਰੱਬ ਹੈ, ਮਸੀਤ ਵਿਚ ਵੀ ਰੱਬ ਹੈ। ਠਾਕੁਰ ਦੁਆਰੇ ਮੰਦਿਰ ਨੂੰ ਕਹਿੰਦੇ, ਉਹ ਮੰਦਿਰ ਢਾ ਕੇ ਮਸੀਤਾਂ ਬਣਾਉਂਦੇ ਰਹੇ ਨੇ, ਪਰ ਜਿਹੜੇ ਸੱਚੇ ਮੁਸਲਮਾਨ ਜਿਹੜੇ ਸਮਝਦੇ ਸਨ ਕਿ ਸਾਰਿਆਂ ਵਿਚ ਖੁਦਾ ਹੈ, ਉਹ ਵਿਰੋਧ ਵੀ ਕਰਦੇ ਰਹੇ।

ਤੇ ਜਿਹੜੇ ਜ਼ਾਲਮ ਕੋਲ ਸ਼ਕਤੀ ਆ ਜਾਏ ਉਹ ਫਿਰ ਗਰੀਬਾਂ ਤੇ ਜ਼ੁਲਮ ਕਰਦੇ ਹਨ। ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ ਔਰ ਧਰਤੀ ਤੇ ਇਤਨੇ ਪਾਪ ਹੋ ਗਏ ਇਤਨੇ ਪਾਪ ਕਿ ਸੱਚ ਲੱਭਦਾ ਨਹੀਂ ਸੀ। ਰਾਜੇ ਜ਼ੁਲਮੀ ਹੋ ਗਏ ਵਜ਼ੀਰ ਪਾਪ ਕਮਾਉਣ ਲੱਗ ਪਏ ਆਪਣੇ ਭਲੇ ਵਾਸਤੇ ਆਪਣੇ ਫਾਇਦੇ ਵਾਸਤੇ ਲੋਕਾਂ ਨੂੰ ਲੜਾਉਣਾ ਲੋਕਾਂ ਦਾ ਨਾਸ ਕਰਾਉਣਾ ਔਰ ਆਪ ਖੁਸ਼ ਹੋਣਾ। ਭਾਈ ਸਾਹਿਬ ਜੀ ਕਹਿ ਰਹੇ ਨੇ

ਇਹ ਸਾਰੀਆਂ ਪੌੜੀਆਂ ਦਾ ਮਕਸਦ, ਇਸ ਉਪਦੇਸ਼ ਦਾ ਮਕਸਦ ਕਿ ਜਿਹੜੇ ਲੋਕ ਆਪਣੇ ਧਰਮ ਨੂੰ ਠੀਕ ਸਮਝ ਕੇ ਦੂਸਰੇ ਧਰਮ ਔਰ ਦੂਸਰੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਹਨ, ਉਹ ਆਪਣੇ ਧਰਮ ਦਾ ਵੀ

ਸੀਤ ਗੁਰਦੁਆਰੇ ਰੱਬ ਦਾ ਘਰ ਹਨ, ਇਹਨਾਂ ਦਾ ਅਪਮਾਨ ਕਰਨਾ ਠੀਕ ਨਹੀਂ, ਕਿਉਂਕਿ ਇੱਕ ਪਾਸੇ ਆਪਾਂ

ਭਗਵਾਨ ਦਾ ਘਰ ਹੈ। ਪਰ ਇਨਸਾਨ ਅੱਜ ਦਾ ਕਿਹੋ ਜਿਹਾ ਹੋ ਗਿਆ, ਇੱਕ ਪਾਸੇ ਕਹਿੰਦਾ ਉਹ ਰੱਬ ਦਾ ਘਰ ਹੈ, ਜਦ ਝਗੜੇ ਆਪਸ ਦੇ ਹੋਣ ਤੇ ਫਿਰ ਇਨਸਾਨ ਜਿਹੜਾ ਉਹ ਇਸ ਪਾਸੇ ਤੁਰ ਪੈਂਦਾ ਕਿ ਧਾਰਮਿਕ ਸਥਾਨ ਵੀ ਸਾੜਨ ਤੋਂ ਉਹ ਗੁਰੇਜ ਨਹੀਂ ਕਰਦਾ। ਜਿਹੜੇ ਲੋਕ ਧਾਰਮਿਕ ਸਥਾਨਾਂ ਦਾ ਅਪਮਾਨ ਕਰਦੇ ਹਨ ਕਿ ਉਹ ਆਪਣੇ ਧਰਮ ਦੇ ਨਾਲ ਇਨਸਾਫ ਕਰਦੇ ਹਨ, ਕਿ ਉਹ ਜਿਸ ਰੱਬ ਦੇ ਨਾਲ ਪਿਆਰ ਕਰਦੇ ਹਨ ਆਪਣੇ ਮਨ ਕੋਲੋਂ ਪੁੱਛਣ ਕਿ ਮੇਰੇ ਇਸ ਕੰਮ ਤੇ ਮੇਰਾ ਰੱਬ ਮੇਰਾ ਪਰਮੇਸ਼ਰ ਖੁਸ਼ ਹੋ ਰਿਹਾ। ਆਪਣੇ ਮਨ ਦੇ ਨਾਲ ਵਿਚਾਰ ਕਰੋ ਤੇ ਇਸ ਦਾ ਜਵਾਬ ਖੁਦ ਮਿਲ ਜਾਏਗਾ।

ਪਿਛਲੇ ਦਿਨਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਨੂੰ ਰੱਬ ਤੋਂ ਭੁੱਲਿਆਂ ਨੇ ਸਾੜਿਆ। ਕੀ ਇਹ ਕੰਮ ਕਿਸੇ ਧਰਮੀ ਦਾ ਹੋ ਸਕਦਾ ਹੈ? ਨਹੀਂ, ਇਹ ਕੰਮ ਕਿਸੇ ਧਰਮੀ ਦਾ ਨਹੀਂ, ਕਿਉਂਕਿ ਧਾਰਮਿਕ ਗ੍ਰੰਥ ਸਭ ਦੇ ਸਾਂਝੇ ਹੁੰਦੇ ਹਨ। ਜਿਹੜੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਨਹੀਂ ਕਰ ਸਕਦੇ, ਉਹਨਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਸੱਚ ਜਾਣਨਾ ਉਹ ਆਪਣੇ ਇਸ਼ਟ ਦਾ ਅਪਮਾਨ ਕਰਦੇ ਹਨ। ਕਿਉਂਕਿ ਧਾਰਮਿਕ ਗ੍ਰੰਥ ਕੋਈ ਵੀ ਹੈ, ਉਹ ਸੱਚ ਦਾ ਉਪਦੇਸ਼ ਕਰਦਾ ਹੈ ਤੇ ਅਪਮਾਨ ਉਹ ਹੀ ਕਰਦਾ ਹੈ ਜਿਹੜਾ ਸੱਚ ਨੂੰ ਸਹਾਰ ਨਹੀਂ ਸਕਦਾ, ਜਿਹੜਾ ਸੱਚ ਤੋਂ ਦੂਰ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹੋ ਹੀ ਉਪਦੇਸ਼ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਐਸਾ ਉਪਦੇਸ਼ ਕਿਉਂਕਿ ਇਹ ਇੱਕ ਹਕੀਕਤ ਹੈ। ਮੁਸਲਮਾਨ ਕਹਿੰਦਾ ਰਿਹਾ ਹਿੰਦੂ ਕਾਫਰ ਹੈ, ਕਾਫਰ ਔਰ ਹਿੰਦੂ ਕਹਿੰਦਾ ਰਿਹਾ ਮੁਸਲਮਾਨ ਮਲੇਸ਼ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਮਾੜਾ ਉਹ ਹੈ ਜਿਹਦੇ ਕਰਮ ਮਾੜੇ, ਨੀਚ ਉਹ ਹੈ ਜਿਹਦੇ ਕੰਮ ਨੀਚਾਂ ਵਾਲੇ। ਔਰ ਗੁਰੂ ਘਰ ਦੇ ਵਿੱਚ ਇਹ ਉਪਦੇਸ਼ ਹੈ ਕਿ ਹਿੰਦੂ ਔਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ। ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਪਦੇਸ਼ ਕਰਦੇ ਹਨ ਕਿ ਮੁਸਲਮਾਨ ਨਾਮ ਬੜਾ ਪਵਿੱਤਰ ਹੈ, ਬੜਾ ਪਾਕ ਹੈ, ਪਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ।

ਜਿਹੜਾ ਦਾਨ ਪੁੰਨ ਕਰੇ। ਮੁਸਲਮਾਨ ਉਹ ਜਿਹੜਾ ਆਪਣੇ ਅੱਲਾਹ ਕੋਲੋਂ ਸਾਰਿਆਂ ਵਾਸਤੇ ਮਿਹਰ ਮੰਗੇ, ਸਾਰਿਆਂ ਵਾਸਤੇ ਰੱਬ ਕੋਲੋਂ ਦੁਆ ਮੰਗੇ। ਤੇ ਸਾਹਿਬ ਜੀ ਕਹਿੰਦੇ ਨੇ ਸਰਬ ਜੀਆ ਮੈਂ ਰਹਿਮਤ ਹੋਏ ਤਾਂ ਮੁਸਲਮਾਨ ਕਹਾਵੇ, ਜਿਹੜਾ ਸਾਰਿਆਂ ਕੋਲੋਂ ਪਿਆਰ ਮੰਗੇ, ਸਾਰਿਆਂ ਨੂੰ ਪਿਆਰ ਦੇਵੇ, ਔਰ ਜਿਹੜਾ ਅੱਲਾਹ ਕੋਲੋਂ ਵੀ

ਮੋਮ ਵਰਗਾ ਹੋਣਾ ਚਾਹੀਦਾ। ਜਿਸ ਤਰ੍ਹਾਂ ਮੋਮ ਪਿਘਲਦੀ ਹੈ ਔਰ ਰੋਸ਼ਨੀ ਦਿੰਦੀ ਹੈ, ਇਸੇ ਤਰ੍ਹਾਂ ਇਹ ਮੁਸਲਮਾਨ ਤੂੰ ਵੀ ਕਿਸੇ ਨੂੰ ਦੁਖੀ ਦੇਖੇ ਤੇ ਤੇਰਾ ਮਨ ਵੀ ਮੋਮ ਦੀ ਤਰ੍ਹਾਂ ਪਿਘਲ ਜਾਵੇ। ਆਪ ਭਾਵੇਂ ਦੁਖੀ ਹੋ ਪਰ ਦੂਸਰੇ ਨੂੰ ਸੁੱਖ ਦੇ।

ਗੁਰਬਾਣੀ ਦਾ ਆਪਣੇ ਧਰਮ ਚ ਪੱਕੇ ਰਹੋ। ਤੁਸੀਂ ਜਿਸ ਧਰਮ ਨੂੰ ਵੀ ਮੰਨਦੇ ਹੋ, ਪਰ ਅਸਲ ਵਿਚ ਧਰਮੀ ਉਹ ਹੈ ਜਿਹੜਾ ਸਭ ਨਾਲ ਪਿਆਰ ਹੈ, ਕਿਉਂਕਿ ਧਰਮੀ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦਾ। ਗੁਰੂ ਘਰ ਵਿਚ ਸਿੱਖ ਧਰਮ ਵਿਚ ਅਣਖ ਨਾਲ ਜਿਉਣਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਔਰ ਵੰਡ ਛਕਣਾ, ਇਹ ਉਪਦੇਸ਼ ਹੈ ਔਰ ਇਹੀ ਉਪਦੇਸ਼ ਸਾਰਿਆਂ ਵਾਸਤੇ ਸਾਂਝਾ। ਅਣਖ ਨਾਲ ਜੀਓ, ਆਪਣੇ ਧਰਮ ਚ ਪੱਕੇ ਰਹੋ। ਪਰ ਧਰਮੀ ਹੋਣ ਦਾ ਮਤਲਬ ਇਹ ਨਹੀਂ ਕਿ ਆਪਾਂ ਦੂਸਰਿਆਂ ਨੂੰ ਮਾੜਾ ਕਹੀਏ ਜਾਂ ਦੂਸਰਿਆਂ ਦੀ ਨਿੰਦਿਆ ਕਰੀਏ। ਕਮੀਆਂ ਹੁੰਦੀਆਂ ਹਨ, ਪਰ ਉਹਨਾਂ ਕਮੀਆਂ ਨੂੰ ਦੂਰ ਕਰਨਾ ਇਨਸਾਨ ਦਾ ਫਰਜ਼ ਬਣਦਾ। ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ, ਇਹ ਝਗੜੇ ਉਸ ਵੇਲੇ ਵੀ ਸਨ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਵੇਲੇ ਮੁਲਤਾਨ ਦੇਸ਼ ਗਏ, ਪੀਰਾਂ ਫਕੀਰਾਂ ਦੇ ਨਾਲ ਗਿਆਨ ਚਰਚਾ ਹੋਈ। ਪੀਰਾਂ ਫਕੀਰਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ, ਪੁੱਛਣ ਗੱਲ ਇਮਾਨ ਦੀ। ਕਾਜੀ ਮੁੱਲਾ ਇਕੱਠੇ ਹੋਏ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ। ਧੰਨ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ, ਹੈ ਬਾਬਾ ਨਾਨਕ ਤੂੰ ਸਾਰਿਆਂ ਦਾ ਸਾਂਝਾ, ਤੈਨੂੰ ਮੁਸਲਮਾਨ ਵੀ ਮੰਨਦੇ ਨੇ, ਤੈਨੂੰ ਹਿੰਦੂ ਵੀ ਮੰਨਦੇ ਨੇ, ਪਰ ਸਾਨੂੰ ਇੱਕ ਗੱਲ ਦਾ ਜਵਾਬ ਦੇ।

ਤਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਬਾਬਾ ਆਖੇ ਹਾਜੀ ਹੈ ਭਾਈ ਸੁਣੋ ਸ਼ੁਭ ਅਮਲਾ ਬਾਜੋ ਦੋਨੋ ਰੋਈ ਜੇ ਅਮਲ ਚੰਗੇ ਨਹੀਂ ਭਾਵੇਂ ਉਹ ਹਿੰਦੂ ਹੈ ਭਾਵੇਂ ਉਹ ਮੁਸਲਮਾਨ ਹੈ ਉਹਨਾਂ ਨੂੰ ਰੋਣਾ ਹੀ ਪਵੇਗਾ ਕਿਉਂਕਿ ਜਿਹੜਾ ਪਰਮੇਸ਼ਰ ਹੈ ਉਹਦੀ ਨਿਗਾਹ ਵਿਚ ਨਾਮ ਦੇ ਨਾਲ ਕੋਈ ਨੀ ਪੂਜਿਆ ਜਾਂਦਾ ਉੱਥੇ ਤੇ ਜਿਹਦੇ ਅਮਲ ਚੰਗੇ ਨੇ ਉਹਨੂੰ ਹੀ ਆਦਰ ਮਿਲੇਗਾ।

ਜਿਹਦੇ ਨਾਂ ਤੇ ਝਗੜਦੇ ਨੇ। ਭਾਈ ਸਾਹਿਬ ਜੀ ਕਹਿ ਰਹੇ ਨੇ ਧੰਨ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀਤਾ, ਜਿਹਦੇ ਨਾਂ ਤੇ ਝਗੜਦੇ ਹੋ ਰਾਮ ਔਰ ਰਹੀਮ ਦੇ ਨਾਂ ਤੇ, ਉਹ ਤੇ ਇੱਕ ਜਗ੍ਹਾ ਖੜੇ ਨੇ, ਤੇ ਤੁਸੀਂ ਕਿਉਂ ਲੜਦੇ ਹੋ?

ਪਈ ਹੈ। ਇਹ ਭੁੱਲੀ ਹੋਈ ਦੁਨੀਆ ਰੱਬ ਨੂੰ ਸਮਝ ਨਹੀਂ ਸਕੀ, ਕਿਉਂਕਿ ਰੱਬ ਦਾ ਨਾਮ ਭੁੱਲਣਾ ਦਾ ਥੋੜੀ ਹੈ, ਉਹ ਤੇ ਇਨਸਾਨ ਨੂੰ

ਇਹਨਾਂ ਝਗੜਿਆਂ ਨੂੰ ਦੇਖ ਕੇ ਕਿ ਮਸੀਤ ਵਿੱਚ ਗੈਰ ਮੁਸਲਮਾਨ ਨਹੀਂ ਜਾ ਸਕਦਾ, ਮੰਦਿਰ ਵਿੱਚ ਕੋਈ ਨੀਵੀਂ ਜਾਤ ਦਾ ਨਹੀਂ ਜਾ ਸਕਦਾ, ਤੇ ਗੁਰੂ ਨਾਨਕ ਸਾਹਿਬ ਨੇ ਇੱਕ ਇਹੋ ਜਿਹੇ ਧਰਮ ਦੀ ਨੀਂਹ ਰੱਖੀ ਕਿ ਜਿੱਥੇ ਜਾਤ ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ। ਸਿੱਖ ਦਾ ਮਤਲਬ ਸਿੱਖਿਆ ਲੈਣ ਵਾਲਾ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ। ਇੱਕ ਇਹੋ ਜਿਹਾ ਇਹ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਨੇ ਚਲਾਇਆ ਕਿ ਜਿਹਦੇ ਵਿੱਚ ਜਾਤ ਪਾਤ ਦਾ ਕੋਈ ਸਵਾਲ ਨਹੀਂ। ਇਸੇ ਵਾਸਤੇ ਜਦ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਔਰ ਹਰਿਮੰਦਰ ਸਾਹਿਬ ਜਿਸ ਨੂੰ ਲੋਕ ਗੋਲਡਨ ਟੈਂਪਲ ਕਰਕੇ ਯਾਦ ਕਰਦੇ ਹਨ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਉਹਦੇ ਚਾਰ ਦਰਵਾਜ਼ੇ ਰੱਖੇ। ਚਾਰ ਦਰਵਾਜ਼ੇ ਰੱਖਣ ਦਾ ਇੱਕ ਮਕਸਦ ਸੀ ਕਿਉਂਕਿ ਚਾਰ ਵਰਨ ਹਨ, ਚਾਰ ਵਰਨਾਂ ਦੇ ਲੋਕ ਇਸ ਅਸਥਾਨ ਤੇ ਆ ਸਕਦੇ ਹਨ। ਔਰ ਨਾਮ ਵੀ ਰੱਖਿਆ ਹਰ ਮੰਦਰ, ਹਰੀ ਦਾ ਮੰਦਰ, ਅਕਾਲ ਪੁਰਖ ਦਾ ਅਸਥਾਨ, ਪਰਮੇਸ਼ਰ ਦਾ ਘਰ। ਇੱਥੇ ਹਿੰਦੂ ਵੀ ਆ ਸਕਦਾ ਹੈ, ਇੱਥੇ ਮੁਸਲਮਾਨ ਵੀ, ਇੱਥੇ ਈਸਾਈ ਵੀ, ਇੱਥੇ ਕਿਸੇ ਨੂੰ ਰੋਕ ਟੋਕ ਨਹੀਂ। ਦਰਵਾਜ਼ੇ ਚਾਰ ਪਰ ਰਸਤਾ ਇੱਕ ਰੱਖਿਆ। ਇਹ ਗੱਲ ਧਿਆਨ ਦੇਣ ਵਾਲੀ, ਗੁਰੂ ਸਾਹਿਬਾਂ ਨੇ ਦਰਵਾਜ਼ੇ ਚਾਰ ਰੱਖੇ ਪਰ ਰਸਤਾ ਇੱਕ ਰੱਖਿਆ। ਰਸਤਾ ਇੱਕ ਇਸ ਵਾਸਤੇ ਰੱਖਿਆ, ਆਓ ਭਾਈ ਚਾਰ ਵਰਨਾਂ ਦੇ ਲੋਕੋ, ਆਓਗੇ ਵੱਖ ਵੱਖ ਰਾਹਾਂ ਤੋਂ, ਵੱਖ ਵੱਖ ਜਾਤਾਂ ਦੇ, ਵੱਖ ਵੱਖ ਨਸਲਾਂ ਦੇ ਲੋਕੋ ਆਓ, ਪਰ ਜੇ ਹਰਿਮੰਦਰ ਦੇ ਅੰਦਰ ਜਾਣਾ ਹੈ ਤੇ ਤੁਹਾਨੂੰ ਇੱਕ ਹੋ ਕੇ ਜਾਣਾ ਪਵੇਗਾ, ਇੱਕ ਰਾਹ ਤੋਂ ਜਾਣਾ ਪਵੇਗਾ ਤਾਂ ਕਿ ਤੁਹਾਡੇ ਵਖੇਵੇਂ ਖਤਮ ਹੋ ਜਾਣ। ਇਸੇ ਵਾਸਤੇ ਗੁਰੂ ਸਾਹਿਬਾਂ ਨੇ ਇਹ ਖਾਲਸਾ ਪੰਥ ਵੀ ਸਾਜਿਆ ਕਿ ਲੋਕ ਜਾਤਾਂ ਪਾਤਾਂ ਵਿੱਚ ਊਚ ਨੀਚ ਵਿੱਚ ਵੰਡੇ ਗਏ ਹਨ। ਅੰਮ੍ਰਿਤ ਛਕਾ ਕੇ ਇਹ ਉਪਦੇਸ਼ ਕੀਤਾ ਕਿ ਜਿਹਨੇ ਅੰਮ੍ਰਿਤ ਛਕ ਲਿਆ ਇਹਦੀ ਹੁਣ ਕੋਈ ਜਾਤ ਨਹੀਂ, ਇਹ ਹੁਣ ਕਿਸੇ ਊਚ ਨੀਚ ਵਿੱਚ ਨਹੀਂ, ਤੇ ਨਾਮ ਦੇ ਦਿੱਤਾ ਖਾਲਸਾ। ਔਰ ਇਹ ਯਾਦ ਰੱਖਣਾ, ਖਾਲਸਾ ਕੋਈ ਜਾਤ ਨਹੀਂ, ਖਾਲਸੇ ਦਾ ਮਤਲਬ ਹੈ ਖਾਲਸ। ਤੇ ਖਾਲਸਾ ਕੌਣ ਹੈ? ਸਾਹਿਬ ਜੀ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਪਰ ਖਾਲਸਾ ਉਹ ਹੈ ਜਿਹਦੇ ਵਿੱਚ ਨਾ ਵੈਰ ਵਿਰੋਧ ਹੈ, ਨਾ ਕੋਈ ਵਿਕਾਰ ਹੈ, ਜਿਹੜਾ ਰੱਬ ਨਾਲ ਜੁੜਿਆ ਹੋਇਆ ਉਹ ਖਾਲਸਾ, ਨਾ ਕੋਈ ਰੱਬ ਦੀ ਜਾਤ, ਨਾ ਕੋਈ ਖਾਲਸੇ ਦੀ ਜਾਤ। ਔਰ ਇਹ ਉਪਦੇਸ਼ ਸਾਰਿਆਂ ਵਾਸਤੇ ਹੈ ਕਿ ਆਓ ਭਾਈ ਅਸੀਂ ਮਨਾਂ ਵਿੱਚੋਂ ਨਫ਼ਰਤ ਕੱਢੀਏ, ਦੁਬਧਾ ਭਾਵ ਦੂਰ ਕਰੀਏ, ਇੱਕ ਪਰਮੇਸ਼ਵਰ ਦੇ ਰਾਹ ਤੇ ਚੱਲੀਏ ਔਰ ਆਪਾਂ ਇੱਕ ਹੋਈਏ।

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਵੇਲੇ ਦਾ ਜ਼ਿਕਰ ਹੈ। ਇੱਕ ਮੁਸਲਮਾਨ ਫਕੀਰ ਭੇਖਨ ਸ਼ਾਹ ਪਟਨਾ ਸਾਹਿਬ ਦਰਸ਼ਨਾਂ ਵਾਸਤੇ ਆਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੀ ਉਮਰ ਹੈ। ਭੇਖਨ ਸ਼ਾਹ ਪਟਨਾ ਸਾਹਿਬ ਜਦ ਪਹੁੰਚਿਆ ਉਸਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਛੋਟੀ ਉਮਰ ਵਿੱਚ। ਪਰ ਮਨ ਵਿੱਚ ਇੱਕ ਸੋਚ ਪੂਰੀ ਕਿ ਇਹ ਰੱਬੀ ਨੂਰ ਹਿੰਦੂ ਮੁਸਲਮਾਨ ਵਿੱਚੋਂ ਕਿਸ ਦਾ ਪੱਖ ਪੂਰਦਾ। ਇਸ ਮੰਤਵ ਲਈ ਉਹਨਾਂ ਨੇ ਦੋ ਮਠਿਆਈ ਦੀਆਂ ਕੁਜੀਆਂ ਤੇ ਦੋ ਕੁਜਿਆਂ ਵਿੱਚ ਇੱਕ ਵਿੱਚ ਦੁੱਧ ਇੱਕ ਵਿੱਚ ਪਾਣੀ ਲਿਆ। ਮਠਿਆਈ ਦੀਆਂ ਕੁਜੀਆਂ ਤੋਂ ਭਾਵ ਉਹਨਾਂ ਦਾ ਧਰਮ ਸੀ ਤੇ ਪਾਣੀ ਵਾਲੇ ਕੁਜੇ ਦਾ ਅਰਥ ਉਹਨਾਂ ਮੁਸਲਮਾਨ ਧਰਿਆ ਸੀ ਤੇ ਦੁੱਧ ਵਾਲੇ ਨੂੰ ਹਿੰਦੂ ਮਿਥਿਆ ਸੀ। ਮੁਸਲਮਾਨ ਬੰਦਸ਼ ਤੇ ਸ਼ਰ੍ਹਾਂ ਨੂੰ ਹੀ ਧਰਮ ਸਮਝਦਾ ਹੈ ਅਤੇ ਪਾਣੀ ਬੰਦਸ਼ ਵਿੱਚ ਪੈ ਕੇ ਹੀ ਕੰਮ ਸਵਾਰਦਾ। ਹਿੰਦੂ ਚਿੱਟੇ ਕਰਮਾਂ ਤੇ ਜ਼ੋਰ ਦਿੰਦਾ ਹੈ ਅਤੇ ਚਟਿਆਈ ਦਾ ਚਿੰਨ ਦੁੱਧ ਹੀ ਹੈ। ਪਟਨਾ ਪੁੱਜ ਕੇ ਉਹਨਾਂ ਨੇ ਪਹਿਲਾਂ ਦੋਵੇਂ ਮਠਿਆਈ ਦੀਆਂ ਕੁਜੀਆਂ ਬਾਲਕ ਗੁਰੂ ਅੱਗੇ ਰੱਖੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਦੋਵੇਂ ਛੋਟੇ ਛੋਟੇ ਕੋਮਲ ਹੱਥ ਦੋਨਾਂ ਕੁਜੀਆਂ ਤੇ ਰੱਖ ਦਿੱਤੇ। ਫਿਰ ਜਦ ਭੇਖਨ ਸ਼ਾਹ ਨੇ ਪਾਣੀ ਤੇ ਦੁੱਧ ਦੇ ਭਰੇ ਹੋਏ ਕੁਜੇ ਅੱਗੇ ਕੀਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਛੋਟੇ ਛੋਟੇ ਚਰਨਾਂ ਦੇ ਨਾਲ ਦੋਵੇਂ ਹੀ ਕੁਜੇ ਡੋਲ ਦਿੱਤੇ। ਸਾਰੇ ਹੈਰਾਨ ਹੋ ਗਏ ਪਰ ਭੇਖਨ ਸ਼ਾਹ ਨੇ ਅੱਗੇ ਵੱਧ ਕੇ ਗੁਰੂ ਸਾਹਿਬਾਂ ਦੇ ਚਰਨ ਚੁੰਮ ਲਏ। ਪਰ ਭੇਖਨ ਸ਼ਾਹ ਨੇ ਫਿਰ ਇਹ ਸਾਰਾ ਭੇਦ ਲੋਕਾਂ ਸਾਹਮਣੇ ਖੋਲਿਆ ਕਿ ਇਹ ਗੁਰੂ ਕਿਸੇ ਇੱਕ ਦਾ ਨਹੀਂ, ਇਹ ਧਰਮ ਤਾਂ ਕੁਜਿਆਂ ਵਿੱਚੋਂ ਕੱਢਣ ਆਇਆ ਹੈ। ਧਰਮ ਦੀ ਇਹ ਬਦਕਿਸਮਤੀ ਹੈ ਕਿ ਉਸ ਨੂੰ ਕਿਸੇ ਨੇ ਮਸੀਤ ਤੇ ਮੰਦਰ ਤੋਂ ਬਾਹਰ ਨਹੀਂ ਕੱਢਿਆ। ਇਸ ਕਲਗੀ ਵਾਲੇ ਨੇ ਹਿੰਦੂ ਧਰਮ ਮੁਸਲਮਾਨ ਧਰਮ ਨਾਲੋਂ ਸਿਰਫ ਧਰਮ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਸਾਰੀ ਜ਼ਿੰਦਗੀ ਹੀ ਉਹਨਾਂ ਦੀ ਮੁਹਾਰਨੀ ਇਹ ਹੀ ਰਹੀ। ਉਹ ਪਹਿਲੇ ਵਿਸ਼ਵ ਆਗੂ ਸਨ ਜਿਨ੍ਹਾਂ ਮੰਦਰ ਤੇ ਮਸੀਤ ਪੂਜਾ ਤੇ ਨਿਵਾਜ ਨੂੰ ਇੱਕ ਕਰਕੇ ਜਾਣਨ ਦਾ ਉਪਦੇਸ਼ ਦਿੱਤਾ। ਅਕਾਲ ਉਸਤਤ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਪ੍ਰਸਿੱਧ ਸਵਈਆ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਦੇਹੁਰਾ ਮਸੀਤ ਸੋਈ ਪੂਜਾ ਹੋ ਨਿਵਾਜ ਹੋ ਹੀ ਇਹ ਠੀਕ ਹੈ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਨਹੀਂ ਕੀਤੀ ਜਾਂਦੀ ਔਰ ਨਾ ਹੀ ਨਿਵਾਜ ਪੜ੍ਹੀ ਜਾਂਦੀ ਹੈ। ਪਰ ਫਿਰ ਵੀ ਦੇਖੋ ਆਮ ਹੁੰਦਾ ਹੈ ਦੋ ਲੜਦੇ ਹੋਣ ਤੇ ਤੀਸਰਾ ਬੰਦਾ ਤਮਾਸ਼ਾ ਦੇਖਦਾ। ਪਰ ਇਹ ਗੁਰੂ ਨਾਨਕ ਦਾ ਘਰ ਉਪਦੇਸ਼ ਦਿੰਦਾ ਹੈ ਕਿ ਭਾਈ ਕਿਉਂ ਰੱਬ ਦੇ ਨਾਂ ਤੇ ਲੜਦੇ ਹੋ, ਠੰਡੇ ਜਿਗਰੇ ਦੇ ਨਾਲ ਠੰਡੇ ਮਨ ਦੇ ਨਾਲ ਵਿਚਾਰ ਕਰੋ ਕਿ ਫਰਕ ਕੀ ਹੈ। ਇੱਕ ਨੇ ਪੂਜਾ ਕਰਨੀ ਹੈ, ਇੱਕ ਨੇ ਨਿਵਾਜ ਪੜ੍ਹਨੀ ਹੈ, ਇੱਕ ਨੇ ਵਾਹਿਗੁਰੂ ਕਹਿਣਾ ਹੈ, ਤੇ ਫਿਰ ਫਰਕ ਕੀ ਹੈ। ਨਾ ਵੱਖਰੇ ਹਨ, ਰਾਹ ਇੱਕ ਹੈ, ਮੰਜ਼ਿਲ ਇੱਕ ਹੈ, ਫਿਰ ਝਗੜਾ ਕਿਉਂ।

ਧਰਮ ਦੀ ਰੱਖਿਆ ਵਾਸਤੇ ਹਥਿਆਰ ਚੁੱਕੇ, ਲੋਕਾਂ ਦੇ ਭਲੇ ਵਾਸਤੇ ਹਥਿਆਰ ਚੁੱਕੇ, ਜ਼ੁਲਮ ਦੇ ਟਾਕਰੇ ਵਾਸਤੇ ਹਥਿਆਰ ਚੁੱਕੇ। ਦੁਨੀਆ ਹਮੇਸ਼ਾ ਉਹਨਾਂ ਦੀ ਪੂਜਾ ਕਰਦੀ ਹੈ। ਤੋ ਆਓ ਭਾਈ, ਆਪਾਂ ਵੀ ਮਹਾਂਪੁਰਸ਼ਾਂ ਦੇ ਰਾਹ ਤੇ ਚੱਲੀਏ ਔਰ ਇਹ ਜਿਹੜਾ ਉਪਦੇਸ਼ ਹੈ ਇਸ ਨੂੰ ਆਪਣੇ ਦਿਲ ਵਿੱਚ ਥਾਂ ਦੇਈਏ, ਉਪਦੇਸ਼ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਗੁਰੂ ਸਾਹਿਬਾਂ ਦਾ ਉਪਦੇਸ਼, ਅਣਖ ਨਾਲ ਜਿਉਣਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਔਰ ਵੰਡ ਛਕਣਾ, ਜਿਹੜਾ ਇਹਨਾਂ ਗੱਲਾਂ ਨੂੰ ਮੰਨ

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿੱਖ ਪੰਥ ਸਾਜਣ ਦਾ ਮਕਸਦ ਅਣਖ ਨਾਲ ਜਿਉਣਾ, ਜ਼ੁਲਮ ਅੱਗੇ ਸਿਰ ਨਾ ਝੁਕਾਉਣਾ, ਜਾਤਾਂ ਪਾਤਾਂ ਊਚ ਨੀਚ ਦੇ ਬੰਧਨ ਤੋਂ ਉੱਤੇ ਉੱਠਣਾ ਔਰ ਸਰਬੱਤ ਦਾ ਭਲਾ ਮੰਗਣਾ। ਜਿੱਥੇ ਵੀ ਗੁਰੂ ਸਿੱਖ ਬੈਠਾ ਹੈ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ, ਉਹ ਜਦ ਵੀ ਅਰਦਾਸ ਕਰਦਾ ਹੈ ਤੇ ਅਰਦਾਸ ਦੇ ਅਖੀਰ ਵਿੱਚ ਇਹ ਕਹੇਗਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਆਓ ਫੇਰ

ਦੇਖਣਾ ਕਿ ਬਾਦਸ਼ਾਹ ਪਿੱਠ ਹੋ ਰਹੀ ਹੈ ਹੁਣ ਇੱਥੋਂ ਦੀ, ਮੈਨੂੰ ਮਾਫੀ ਦੇ ਦੇ। ਤੇ ਆਪ ਨੇ ਫਿਰ ਜਾਣਾ ਵਿਆਸਾ ਨਦੀ ਤੋਂ ਜਲ ਦੀ ਗਾਗਰ ਭਰਨੀ, ਸਿਰ ਤੇ ਚੁੱਕਣੀ ਤੇ ਫਿਰ ਸਤਕਾਰ ਦੇ ਨਾਲ ਮਨ ਵਿੱਚ ਪਾ

ਤੇ ਜਦੋਂ ਸਾਲ ਬੀਤ ਜਾਣਾ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬੁਲਾ ਕੇ ਬਾਬਾ ਅਮਰਦਾਸ ਜੀ ਨੂੰ ਇੱਕ ਪਰਨਾ ਦੇ ਦੇਣਾ ਤੇ ਉਹ ਪਰਨਾ ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਨ ਲੈਂਦੇ ਸੀ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ? ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ, ਇਹ

ਕਿਉਂਕਿ ਮਨ ਵਿੱਚ ਸ਼ਰਧਾ ਸੀ ਕਿ ਇਹ ਜਲ ਮੈਂ ਗੁਰੂ ਵਾਸਤੇ ਲੈ ਕੇ ਜਾ ਰਿਹਾ ਤੇ ਸੱਚੇ ਪਾਤਸ਼ਾਹ ਦੇ ਇਸ ਜਲ ਦੇ ਨਾਲ ਇਸ਼ਨਾਨ ਕਰ ਲਿਆ। ਜਦੋਂ ਜਲ ਦੀ ਗਾਗਰ ਨਾ ਟਿਕਣ ਦਿੱਤੀ, ਖੜਾਕ ਹੋਇਆ ਅੰਦਰੋਂ।

ਉਹ ਤਾਂ ਥਾਂ ਵਾਲਾ ਬਣ ਜਾਂਦਾ। ਸਤਸੰਗਤ ਬੋਲੋ ਸ੍ਰੀ। ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ, ਆਪ ਤਾਂ ਚਲੇ ਗਏ। ਜਲ ਦੀ ਸੇਵਾ ਜਦੋਂ ਕੀਤੀ, ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ, ਦੀਵਾਨ ਸਜਿਆ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ, ਗੁਰੂ ਅੰਗਦ ਦੇਵ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ, ਚਰਨਾਂ ਤੇ ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ ਬੋਲੋ ਸ੍ਰੀ। ਆਖਿਆ ਅੱਜ ਤੁਹਾਡੀ ਸੇਵਾ ਸੰਪੂਰਨ ਹੋਈ ਹੈ, ਕਿਉਂਕਿ ਇਸ ਸੇਵਾ ਦੇ ਸਦਕੇ ਹੀ ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ। ਤੇ ਫਿਰ ਕਿੱਡੇ ਵਰ ਦਿੱਤੇ। ਆਖਿਆ ਕੌਣ ਕਹਿੰਦਾ ਕਿ ਗੁਰੂ ਅਮਰਦਾਸ ਨਿਥਾਵਾਂ ਹੈ? ਨਾ ਬਈ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਵਰ ਦਿੱਤੇ, ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨਿਆਸਰਿਆਂ ਦਾ ਆਸ।

ਜਿਹੜਾ ਆ ਕੇ ਉਹਨਾਂ ਸਤਸੰਗੀਆਂ ਚ ਰਲ ਗਿਆ, ਗੁਰੂ ਪੁੱਤਰਾਂ ਚ ਰਲ ਗਿਆ, ਪਿਆਰ ਦੇ ਰੰਗ ਚ ਰਸਤਾ ਹੋਇਆ, ਪ੍ਰਭੂ ਜਸ ਕਰ ਰਿਹਾ ਹੈ, ਪ੍ਰਭੂ ਜਸ ਮਾਣ ਰਿਹਾ ਹੈ। ਔਰ ਇਹ ਧਰਮ ਦਾ ਮਾਰਗ, ਧਰਤੀ ਦੇ ਧਰਨ ਵਾਲੇ ਨਿਰੰਕਾਰ ਪ੍ਰਭੂ ਨੇ ਗੁਰੂ ਦੇ ਰੂਪ ਚ ਆਪ ਧਾਰਨ ਕੀਤਾ, ਆਪ ਬਣਾਇਆ। ਇਸ ਮਾਰਗ ਤੇ ਜਿਹੜੇ ਚਲਦੇ ਨੇ, ਧਰਮ ਪੰਥ ਧਰਿਓ ਧਰਨੀ ਧਰ ਆਪ, ਜਿਹੜੇ ਇਸ ਮਾਰਗ ਤੇ ਚਲਦੇ ਨੇ, ਰਹੇ ਲਿਵ ਧਾਰ ਨਾ ਧਾਵਤ ਹੈ, ਭਟਕਣਾ ਮੁੱਕ ਜਾਂਦੀ ਏ, ਲਿਵ ਜੁੜ ਜਾਂਦੀ ਏ, ਜੀਵਨ ਦਾ ਆਨੰਦ ਲੈਂਦੇ ਨੇ। ਭਗਤ ਭੱਟ ਮਥੁਰਾ ਜੀ ਕਹਿੰਦੇ ਨੇ, ਕਹਿੰਦੇ ਨੇ ਵੱਡੇ ਭਾਗਾਂ ਵਾਲੇ ਨੇ ਉਹ ਲੋਕ, ਮਥੁਰਾ ਪਨ ਭਾਗ ਭਲੇ ਉਨਕੇ, ਮਨ ਇੱਛਤ ਹੀ ਫਲ ਪਾਵਤ ਹੈ। ਉਹਨਾਂ ਦੇ ਮਨ ਦੀ ਇੱਛਾ ਪ੍ਰਭੂ ਪਿਆਰ ਨੂੰ ਪ੍ਰਾਪਤ ਕਰਨਾ, ਔਰ ਇਹ ਫਲ ਉਹ ਪ੍ਰਾਪਤ ਕਰਦੇ ਨੇ। ਤੇ ਕਹਿੰਦੇ ਨੇ ਉਹਨਾਂ ਨੂੰ ਫਿਰ ਰੱਬ ਦੇ ਸੁੱਤ ਸੂਰਜ ਦੇ ਪੁੱਤਰ ਧਰਮਰਾਜ ਦਾ ਡਰ ਨਹੀਂ ਰਹਿੰਦਾ, ਰੱਬ ਕੇ ਸੁੱਤ ਕੋ ਤਿਨ ਤ੍ਰਾਸ ਕਹਾਂ। ਜੋ ਚਰਨ ਗੁਰੂ ਚਿਤ ਲਾਵਤ ਹੈ, ਜਿਹੜੇ ਗੁਰੂ ਚਰਨਾਂ ਨਾਲ ਮਨ ਜੋੜ ਲੈਂਦੇ ਨੇ, ਉਹਨਾਂ ਨੂੰ ਨਰਕ ਦਾ ਡਰ ਨਹੀਂ, ਜਮ ਦਾ ਡਰ ਨਹੀਂ, ਤੇ ਨਾ ਹੀ ਕਿਸੇ ਸੁਰਗ ਦੀ ਇੱਛਾ ਰਹਿ ਜਾਂਦੀ। ਗੁਰੂ ਚਰਨਾਂ ਦੇ ਪਿਆਰ ਚ ਗੜੂੰਦ ਹੋਏ, ਆਨੰਦ ਲੈਂਦੇ ਨੇ, ਰੰਗ ਚ ਰਤੇ ਹੋਏ,

ਤੈਨੂੰ ਚੇਤੇ ਨਹੀਂ ਆਉਂਦਾ ਜਿਹੜੇ ਤੇਰੇ ਦੁਸ਼ਮਣ ਨੇ ਜਿਨ੍ਹਾਂ ਨੇ ਚੁੱਕ ਕੇ ਤੈਨੂੰ ਅੱਗ ਵਿੱਚ ਸੁੱਟਣਾ ਉਹ ਤੇਰੇ ਮਿੱਤਰ ਨੇ। ਕੈਸੀ ਇਹ ਅਚਰਜ ਖੇਡ ਹੈ

ਰੇਤ ਦੇ ਘਰ ਵਿਚ ਕੋਈ ਮਨੁੱਖ ਬੈਠ ਕੇ ਹੱਸੇ ਖੇਡੇ ਖੁਸ਼ੀਆਂ ਕਰੇ, ਉਹਨੂੰ ਪਤਾ ਨਹੀਂ ਇਹ ਅਚਾਨਕ ਆ ਕੇ ਡਿੱਗ ਪੈਣੇ ਥੱਲੇ ਦੱਬ ਜਾਵਾਂਗਾ। ਪਰ ਇਹ ਤਾਂ ਪ੍ਰਸੰਨਤਾ ਵਿੱਚ ਹੋ ਰਿਹਾ, ਖੁਸ਼ ਹੋ ਰਿਹਾ।

ਇਸਨੂੰ ਇਸ ਗੱਲ ਦਾ ਵਿਸ਼ਵਾਸ ਹੈ ਮੇਰੇ ਗੁਆਂਢੀ ਮਰ ਜਾਣਗੇ ਹੋਰ ਵੱਡੇ ਵੱਡੇ ਵੀ ਮਰ ਜਾਣਗੇ ਪਰ ਮੈਂ ਨਹੀਂ ਮਰਨਾ ਇਹ ਪ੍ਰਤੀਕ ਹੋ ਗਿਆ ਇਸ ਨੂੰ ਹਜ਼ੂਰ ਕਹਿੰਦੇ ਨੇ ਕਿਤਨੇ ਭੁਲੇਖੇ ਲੱਗੇ ਨੇ ਐ ਮਨੁੱਖ ਤੈਨੂੰ

ਕ੍ਰੋਧ ਨਾਲ ਪਿਆਰ ਕਰਦੇ। ਹਜ਼ੂਰ ਫਰਮਾਉਂਦੇ ਝੂਠ ਬੋਲਣਾ ਮੁਰਦਾਰ ਖਾਣਾ ਚੰਗਾ ਲੱਗਦਾ, ਕਿਸੇ ਨਾਲ ਧਰੋਹ ਕਰਨਾ ਇਹ ਇਹਨੂੰ ਮਿੱਠੇ ਲੱਗਦੇ ਨੇ। ਹਜ਼ੂਰ ਕਹਿੰਦੇ ਨੇ ਐ ਵਾਹਿਗੁਰੂ ਇਹਨਾਂ ਨੂੰ ਰੱਖ ਲੈ ਇਹਨਾਂ ਔਗਣਾ ਤੋਂ।

ਦੇ ਕ੍ਰੋਧ ਉੱਥੇ ਹੀ ਬੈਠੇ ਮੋਹ ਦੀ ਬਾਂਹ ਫੜਦੇ ਬਾਹਰ ਛੱਡ ਆਉਂਦੇ ਫਿਰ ਅਹੰਕਾਰ ਨੂੰ ਬਾਹਰ ਛੱਡਣ ਆਉਂਦਾ ਫਿਰ ਵੇਖਦਾ ਮੋਹ ਉੱਥੇ ਹੀ ਖੜਾ ਇਹ ਵਿਚਾਰਾ ਬਾਹਰ ਅੰਦਰ ਸਾਰਿਆਂ ਨੂੰ ਕੱਢਦਾ ਰਿਹਾ ਇੱਕ ਇੱਕ ਨੂੰ ਕਹਿਣ ਲੱਗਾ ਨਿਕਲੋ ਮੈਂ ਪਰਮਾਤਮਾ ਆ ਗਿਆ ਉਹਨੂੰ ਬਿਠਾਣੇ ਉਹ ਕਹਿਣ ਲੱਗੇ ਉਹ ਪਰਮਾਤਮਾ ਤੇ ਤੇਰਾ ਅੱਜ ਆਇਆ ਅਸੀਂ ਤੇਰੇ ਕਈ ਜਨਮਾਂ ਜਨਮਾਂ ਦੇ ਸਾਥੀ ਇਹਨੂੰ ਨਹੀਂ ਛੱਡ ਸਕਦੇ ਪਰਮਾਤਮਾ ਨੇ ਆਖਿਆ ਚੰਗਾ ਤੂੰ ਇਹਨਾਂ ਨੂੰ ਬਾਹਰ ਕੱਢ ਫਿਰ ਸਮਾਂ ਹੋਵੇਗਾ ਆਵਾਂਗੇ ਆ ਕੇ ਬੈਠਾਂਗੇ ਤੇਰਾ ਥੜਾ ਖਾਲੀ ਨਹੀਂ ਹੁਣ ਜਦੋਂ ਥੜਾ ਖਾਲੀ ਹੋਇਆ ਫਿਰ ਆਵਾਂਗੇ ਇੰਤਜ਼ਾਰ ਕਰਕੇ ਪਰਮਾਤਮਾ ਵਾਪਸ ਚਲਾ ਹਜ਼ੂਰ ਕਹਿੰਦੇ ਨੇ ਹੁਣ ਸਮਾਂ ਹੈ ਤੌਬਾ ਕਰ ਇਹਨਾਂ ਗੁਨਾਹਾਂ ਤੋਂ ਅਤੇ ਵਾਹਿਗੁਰੂ ਦੇ ਅੱਗੇ ਕਰ ਅਰਦਾਸ

ਆ ਭਾਈ ਬੰਦੀ ਛੋੜ ਨੂੰ ਅਰਦਾਸ ਕੀਤੀ ਸੀ ਨਾ ਪਾਤਸ਼ਾਹ ਸੀ ਕੈਦ ਹੋਏ ਪਏ ਮੇਰ ਕਰ ਸਾਨੂੰ ਇਸ ਕੈਦ ਤੋਂ ਬੰਦ ਖਲਾਸੀ ਕਰ ਆਪਣਾ ਪੱਲਾ ਪਕੜਾ ਗੁਰੂ ਪੰਚਮ ਪਾਤਸ਼ਾਹ ਅਰਦਾਸ ਕਰਦੇ ਹਾਂ।